0: ਜੀ
1: ਜੀ ਬਹੁਤ ਬਹੁਤ ਸਵਾਗਤ ਹੈ ਕਾਰਜਕ੍ਰਮ ਚ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਪ੍ਰੋਗਰਾਮ
0: ਚ ਮੈਂ ਕਹਿੰਦਾ ਕਿ ਚਲੋ ਘਰ ਚ ਖਾਣਾ ਬਣ ਜੇ ਤਾਂ ਕੋਈ ਬਾਤ ਨਹੀਂ ਹੈ ਚਿੜੀਆਂ ਕਾਮੋ ਕੋ ਡਾਲਾ ਜਾ ਸਕਤਾ ਹੈ ਜੇ ਵਿਆਹ ਸ਼ਾਦੀਓ ਮੇਂ ਜੋ ਖਾਣਾ ਬਣਤਾ ਹੈ ਨਾ ਉਨਕੋ ਵੀ ਸੋਚਣਾ ਸਮਝਣਾ ਚਾਹੀਏ ਕਿ ਇੱਕ ਦੋ ਆਈਟਮ ਕਮ ਕਰਾ ਦੋ ਕਈ ਲੋਕ ਪਲੇਟ ਮੇਂ ਡਾਲ ਲੇਤੇ ਹੈ ਸਾਰੀ ਆਈਟਮੇ
1: ਜੀ
0: ਔਰ ਮੇਜ ਕੇ ਨੀਚੇ ਰੱਖ ਲੇਤੇ ਉਨਕੋ ਪਤਾ ਨਹੀਂ 1100 ਰੁਪਏ ਪਲੇਟ ਹੈ ਜਾਂ 2100 ਰੁਪਏ ਪਲੇਟ ਹੈ ਉਨਕੋ ਸਮਝ ਆਣੀ ਚਾਹੀਏ ਔਰ ਵਿਆਹ ਸ਼ਾਦੀਓ ਮੇਂ ਜੋ ਫਾਲਤੂ ਖਾਣਾ ਹੈ ਉਨਕੋ ਅਗਰ ਬਚ ਜਾਤਾ ਹੈ ਤੋ ਗੁਰਦੁਆਰੇ ਮੰਦਿਰ ਮੇਂ ਲੈ ਜਾਓ ਬਾਹਰ ਬੈਠੇ ਭਿਖਾਰੀ ਉਨਕੋ ਖਿਲਾ ਦੋ ਉਹ ਸਭ ਚ ਅੱਛਾ ਹੋਗਾ ਲੇਕਿਨ ਮੇਰੀ ਤਾਂ ਸੋਚ ਇਹੀ ਹੈ ਕਿ ਖਾਣਾ ਹੀ ਕੰਮ ਬਣਾਓ ਵਿਆਹ ਸ਼ਾਦੀਓ ਮੇਂ ਆਈਟਮੇ ਕੰਮ ਰੱਖੋ
1: ਜੀ ਬਿਲਕੁਲ ਦੇਖੋ ਬਾਤ
0: ਸਵਾਦ ਦੇਖਣ ਕੇ ਲਈ ਪਲੇਟੋ ਮੇਂ ਡਾਲ ਲੇਤੇ ਹੈ ਲੇਕਿਨ ਖਾਇਆ ਨਹੀਂ ਜਾਤਾ ਵੀ 6 ਤਰ੍ਹਾਂ ਕੇ ਪਕੌੜੇ ਹੋਤੇ ਹੈ ਤੋ ਪਕੌੜੇ 6 ਹੀ ਡਾਲ ਲੇਤੇ ਹੈ
1: ਜੀ ਜੀ
0: ਦੋ ਬਚ ਜਾਤੇ ਵੋ ਰੱਖ ਲੇਤੇ ਉਨਕੋ ਸੋਚਣਾ ਸਮਝਣਾ ਚਾਹੀਏ ਘਰ ਕਾ ਖਾਣਾ ਬਚ ਜਾਤਾ ਹੈ ਤੋ ਚਲੋ ਇੱਕ ਦਿਨ ਕੇ ਬਾਅਦ ਬਾਹਰ ਚਿੜੀਆਂ ਕਾਮੋ ਕੋ ਡਾਲ ਦੋ ਲੇਕਿਨ ਖਾਣਾ ਵੀ ਸਾਫ਼ ਸੁਥਰਾ ਦੋ ਜਿਸਕੋ ਵੀ ਦੇਣਾ ਹੈ ਅਗਰ ਬਾਹਰ ਆਪਕੇ ਭਿਖਾਰੀ ਵੀ ਆਤਾ ਉਸਕੋ ਬਾਸੀ ਖਾਣਾ ਮਤ ਦੋ ਇਹ ਨਹੀਂ ਕਿ ਖਰਾਬ ਹੋ ਗਿਆ ਤੋ ਖਾਣਾ ਉਸਕੋ ਦੇ ਦੋ
1: ਜੀ ਬਿਲਕੁਲ ਔਰ
0: ਸਾਫ਼ ਸੁਥਰਾ ਖਾਣਾ ਦੋ ਔਰ ਲੰਗਰੋਂ ਪੇ ਲਿਖਾ ਹੋਤਾ ਹੈ ਕਿ ਉਤਨਾ ਹੀ ਲਓ ਥਾਲੀ ਮੇਂ ਫਾਲਤੂ ਨਾ ਚਾਹੇ ਨਾਲੀ ਮੇਂ
1: ਜੀ ਦੇਖੀਏ ਆਪਣੇ ਬਾਤ ਕਹੀ ਕਿ ਸ਼ਾਦੀ ਵਿਆਹ ਮੇਂ ਅਕਸਰ ਬਹੁਤ ਸਾਰੀ ਆਈਟਮਸ ਬਣ ਜਾਤੀ ਹੈ ਔਰ ਲੋਕ ਬਿਨਾਂ ਧਿਆਨ ਕੀਏ ਉਸ ਆਈਟਮ ਕੋ ਆਪਣੀ ਪਲੇਟ ਮੇਂ ਪਰੋਸ ਲੇਤੇ ਹੈ ਬਾਤ ਯਹਾਂ ਪਰ ਸਿਰਫ ਥਾਲੀ ਕੇ ਰੇਟ ਕੀ ਨਹੀਂ ਹੈ ਕਿ ਵੋ 1500 ਕੀ ਥਾਲੀ ਹੈ ਜਾਂ 1100 ਕੀ ਥਾਲੀ ਹੈ ਬਾਤ ਯੇ ਹੈ ਕਿ ਜਿਤਨਾ ਵੀ ਖਾਣਾ ਹੈ ਉਤਨਾ ਹੀ ਲੇ ਜਿਤਨਾ ਆਪ ਖਾ ਸਕਤੇ ਹੈ
0: ਮੇਰਾ ਕਹਿਣੇ ਕਾ ਮਤਲਬ ਹੈ ਕਿ ਲੋਗੋਂ ਕੋ ਕਈਆਂ ਕੋ ਪਤਾ ਨਹੀਂ ਹੋਤਾ ਪਲੇਟ ਮੇਜ ਕੇ ਨੀਚੇ ਰੱਖ ਦੀ ਬੱਚੋਂ ਕੋ ਦੇ ਦੀ ਲਿਮਾ ਖਰਚਾ ਬਹੁਤ ਹੋਤਾ ਹੈ 1,00,000 ਪਹਿਲੇ ਕਿਸਾਨ ਕੀ ਵੀ ਬਾਤ ਕੀ ਉਹ ਵੀ ਠੀਕ ਹੈ ਕਿ ਕਿਸਾਨ ਬਹੁਤ ਮਿਹਨਤ ਕਰਤਾ ਹੈ ਲੇਕਿਨ ਅਨਾਜ ਅੰਨਪੂਰਨਾ ਹੈ ਇਸਕੋ ਜਾਇਆ ਨਹੀਂ ਜਾਣਾ ਚਾਹੀਏ
1: ਜੀ
0: ਲੇਕਿਨ ਅੱਜ ਕੱਲ੍ਹ ਤੋਂ ਬੈਂਕ ਬਣੇ ਹੋਏ ਹੈ ਗਾੜੀਆਂ ਖੜੀ ਹੈ ਜਿਨਕੇ ਘਰ ਮੇਂ ਖਾਣੇ ਫਾਲਤੂ ਬਣ ਜਾਤੇ ਹੈ ਉਹ ਕਾਗਜ਼ੋਂ ਕੇ ਲਪੇਟ ਪੇ ਗਾੜੀਓ ਮੇਂ ਦੇ ਦੇਤੇ ਹੈ ਬੈਂਕ ਬਣਾ ਹੁਆ ਅੱਜ ਕੱਲ੍ਹ
1: ਜੀ ਇਹ ਫੂਡ ਬੈਂਕਸ ਬਣੇ ਹੋਏ ਹੈ ਫੂਡ ਡੋਨੇਸ਼ਨ ਕੇ ਲਈ ਬਣੇ ਹੋਏ ਹੈ ਕਿ ਅਗਰ ਆਪਕੇ ਘਰ ਮੇਂ ਜਾਂ ਆਪਕੇ ਸੋਸਾਇਟੀ ਮੇਂ ਕੋਈ ਅਗਰ ਫੰਕਸ਼ਨ ਹੈ ਕੋਈ ਪਰਿਵਾਰਿਕ ਜਾਂ ਸਮਾਜਿਕ ਕਾਰਜਕ੍ਰਮ ਹੈ ਤੋ ਬਚਾ ਹੁਆ ਜੋ ਖਾਣਾ ਹੈ ਯੇ ਫੂਡ ਬੈਂਕਸ ਜੋ ਹੈ ਯੇ ਜ਼ਰੂਰਤਮੰਦ ਲੋਗੋਂ ਤੱਕ ਪਹੁੰਚ ਜਾਤੇ ਹੈ
0: ਕਈਆਂ ਕੋ ਮੈਨੇ ਦੇਖਾ ਹੈ ਭੈਣ ਜੀ ਮੰਦਿਰ ਮੇਂ ਲੈ ਜਾਤੇ ਹੈ ਜੋ ਭਿਖਾਰੀ ਬਾਹਰ ਬੈਠੇ ਉਨਕੋ ਖਿਲਾ ਦੇਤੇ ਹੈ ਵੋ ਅੱਛਾ ਕਰਤੇ ਹੈ
1: ਜੀ ਬਿਲਕੁਲ ਬਹੁਤ ਅੱਛੀ ਬਾਤ
0: ਹੈ ਬੈਂਕਣੇ ਕੀ ਬਜਾਏ ਕਈ ਦੀਵਾਰ ਕੇ ਜਿਨਕੇ ਪਲਾਟ ਖਾਲੀ ਹੋਤਾ ਵੋ ਬੋਲਤੇ ਹੈ ਇਧਰ ਕਿਤਨੀ ਦੂਰ ਜਾਏਂਗੇ ਕਈ ਆਟੋ ਮੇਂ ਰਿਕਸ਼ਾ ਕਿਰਾਇਆ ਕਰਕੇ ਜਾਤੇ ਹੈ ਵਿਚਾਰੇ ਚਲੋ ਫਾਲਤੂ ਖਾਣਾ ਹੈ ਤੋ ਇਨਕੋ ਦੇ ਹੈ
1: ਜੀ ਬਿਲਕੁਲ ਔਰ ਦੇਖੀਏ
0: ਕਦੀ ਕਦੀ ਬਚ ਜਾਤਾ ਹੈ ਤੋ ਗੁਰਦੁਆਰੇ ਮੇਂ ਲੈ ਜਾਤੇ ਹੈ ਮੰਦਿਰ ਮੇਂ ਲੈ ਜਾਤੇ ਜਹਾਂ ਬੈਠੇ ਹੋਤੇ ਜ਼ਰੂਰੀ ਨਹੀਂ ਕਿ ਅੰਦਰ ਲੰਗਰ ਮੇਂ ਹੀ ਖਿਲਾਣਾ ਬਾਹਰ ਬਹੁਤ ਬੈਠੇ ਹੋਤੇ ਹੈ
1: ਜੀ ਜੀ ਜੀ ਔਰ ਦੇਖੀਏ ਇੱਕ ਬਾਤ
0: ਬਾਹਰ ਬਾਹਰ ਪੇ ਬੂਏ ਕੇ ਆ ਕੇ ਕੋਈ ਜ਼ਰੂਰਤਮੰਦ ਆਤਾ ਹੈ ਨਾ ਕੋਈ ਭੀਖ ਮੰਗਣੇ ਉਸਕੋ ਬਾਸੀ ਖਾਣਾ ਮਤ ਦੋ ਮੈਂ ਤੋ ਸਭ ਕੋ ਕਹਿਤਾ ਹੂੰ
1: ਜੀ ਬਿਲਕੁਲ ਦੇਖੀਏ ਅਬ ਹਮ ਵੀ ਇਸ ਬਾਤ ਕੇ ਸਾਥ ਕੁਛ ਬਾਤ ਜੋੜਤੇ ਹੈ ਕਿ ਦੇਖੀਏ ਜਬ ਹਮ ਖਾਣਾ ਫੇਂਕਤੇ ਹੈ ਨਾ ਤੋ ਯੇ ਸਿਰਫ ਭੋਜਨ ਕੀ ਬਰਬਾਦੀ ਨਹੀਂ ਹੈ ਉਸੇ ਲਗਾਨੇ ਮੇਂ ਜੋ ਕਿਸਾਨ ਕੀ ਮਿਹਨਤ ਲਗਤੀ ਹੈ ਪਾਣੀ ਵੀ ਲਗਤਾ ਹੈ
0: ਨੁਕਸਾਨ ਹੋਤਾ ਹੈ ਜੀ ਉਹ ਤੋ ਆਦਮੀ ਕੋ ਸੋਚਣਾ ਚਾਹੀਏ ਨਾ ਕਿ ਕਹਾਂ ਸੇ ਅੰਨਪੂਰਣਾ ਆਇਆ ਕਹਾਂ ਸੇ ਇੱਕ ਦਾਣੇ ਸੇ 10 ਦਾਣੇ ਬਣੇ ਕਿਤਨੀ ਮਿਹਨਤ ਕੀ ਪਾਣੀ ਦੀਆ ਉਹ ਪਹਿਲੇ ਕਿਸਾਨ ਨੇ ਬੋਲ ਦਿਆ ਜੋ ਹਿਮਾਚਲ ਸੇ ਬਾਤ ਕਰ ਰਹਾ ਥਾ ਮੈਂ ਸੁਣ ਰਹਾ ਥਾ
1: ਜੀ ਜੀ ਜੀ
0: ਲੇਕਿਨ ਲੰਗਰੋਂ ਪੇ ਹਮ ਜਾਤੇ ਹੈ ਜੈਸੇ ਅਭੀ ਬਿਆਸ ਜਾਤੇ ਹੈ ਉਹ ਪਾਣੀ ਮੇਂ ਥਾਲੀ ਮੇਂ ਪਾਣੀ ਡਾਲ ਕੇ ਬੋਲਤੇ ਪੀਓ ਖਾਣਾ ਜਾਇਆ ਨਹੀਂ ਜਾਣਾ ਚਾਹਤੇ ਖੜੇ ਉੱਪਰ ਆਦਮੀ ਖੜੇ ਹੈ ਅਬ ਲੋਕ ਲੰਗਰੋਂ ਮੇਂ ਵੀ ਖਾਣਾ ਡਾਲ ਲੇਤੇ ਥਾਲੀ ਮੇਂ ਦਾਲ ਵੀ ਰਹਿ ਗਈ ਸਬਜ਼ੀ ਵੀ ਰਹਿ ਗਈ ਫੁਲਕਾ ਵੀ ਰਹਿ ਗਿਆ ਚਾਵਲ ਵੀ ਰਹਿ ਗਏ ਤੋ ਇੱਕ ਦੂਸਰੇ ਕੇ ਉੱਪਰ ਰੱਖ ਕੇ ਤੋ ਦੇ ਆਤੇ ਹੈ ਮੈਨੇ ਦੇਖਾ ਕਹੀ ਕਿ ਆਪਣੀ ਥਾਲੀ ਮੇਂ ਖਾਣਾ ਹੈ ਤੋ ਦੂਸਰੇ ਕੀ ਥਾਲੀ ਮੇਂ ਉੱਪਰ ਰੱਖ ਕੇ ਛੋੜ ਆਤੇ ਯੇ ਲੋਕੋਂ ਕੋ ਨਹੀਂ ਕਰਨਾ ਚਾਹੀਏ ਕਭੀ
1: ਬਿਲਕੁਲ ਬਿਲਕੁਲ ਸਹੀ ਕਹਾ ਆਪਨੇ ਕਿ ਦੇਖੀਏ ਮਕਸਦ ਹਮਾਰਾ ਯਹੀ ਹੈ ਕਿ ਜੋ ਖਾਣਾ ਹੈ ਵੋ ਕਿਸੀ ਵੀ ਤਰੀਕੇ ਸੇ ਕਹੀਂ ਪਰ ਵੀ ਬਰਬਾਦ ਨਹੀਂ ਜਾਣਾ
0: ਚਾਹੀਏ ਜਾਇਆ ਨਹੀਂ ਜਾਣਾ ਚਾਹੀਏ ਮੈਂ ਬੋਲਤਾ ਹੂੰ
1: ਜੀ ਬਹੁਤ ਬਹੁਤ ਸ਼ੁਕਰੀਆ ਜੀ ਕਾਰਜਕ੍ਰਮ ਮੇਂ ਬਾਤ ਕਰਨੇ ਕੇ ਲੀਏ
0: ਠੀਕ ਹੈ ਜੀ ਬਹੁਤ ਮਿਹਰਬਾਨੀ ਜੀ
2: घर का सपना हो नई गाड़ी की ख्वाहिश या किसी जरूरत के लिए पैसे SBI देता है बेहतरीन लोन ऑप्शंस आकर्षक ब्याज दरों के साथ होम ऑटो पर्सनल पेंशन और गोल्ड लोन के लिए संपर्क करें अपनी नजदीकी शाखा से SBI द बैंकर टू एवरी इंडियन नियम और शर्तें लागू

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਸਰਵਉੱਚ ਅਦਾਲਤ ਨੇ ਨਿੱਜੀ ਹਸਪਤਾਲਾਂ ਵੱਲੋਂ ਕੈਂਸਰ ਦਵਾਈਆਂ ਉੱਤੇ ਵਸੂਲੇ ਜਾ ਰਹੇ ਬੇਹੱਦ ਜ਼ਿਆਦਾ ਮੁਨਾਫੇ ਉੱਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਅਨਿਆਂ ਦੱਸਿਆ ਅਤੇ ਸਾਰੀਆਂ ਦਵਾਈਆਂ ਉੱਤੇ ਇੱਕ ਸਾਰ 16% ਮਾਰਜਨ ਦੀ ਵਕਾਲਤ ਕੀਤੀ ਹੈ। ਜਸਟਿਸ ਵਿਕਰਮਨਾਥ ਅਤੇ ਸੰਦੀਪ ਮਹਿਤਾ ਦੀ ਬੈਂਚ ਨੇ ਕੇਂਦਰ ਸਰਕਾਰ ਨੂੰ ਉਨ੍ਹਾਂ ਇਲਜ਼ਾਮਾਂ ਦੀ ਜਾਂਚ ਕਰਨ ਲਈ ਕਿਹੈ ਕਿ ਕਾਰਪੋਰੇਟ ਹਸਪਤਾਲ ਮਰੀਜ਼ਾਂ ਨੂੰ ਆਪਣੀਆਂ ਜਾਂ ਨਾਮਜ਼ਦ ਫਾਰਮੇਸੀਆਂ ਤੋਂ ਦਵਾਈਆਂ ਖਰੀਦਣ ਲਈ ਮਜਬੂਰ ਕਰਦੇ ਨੇ। ਬੈਂਚ ਨੇ ਕਿਹੈ ਕਿ ਇਸ ਤਰ੍ਹਾਂ ਦੇ ਤਰੀਕੇ ਮਰੀਜ਼ਾਂ ਅਤੇ ਟੈਕਸ ਦੇਣ ਵਾਲਿਆਂ ਉੱਤੇ ਬੋਝ ਪਾ ਸਕਦੇ ਨੇ, ਖਾਸ ਕਰਕੇ ਜਦੋਂ ਇਲਾਜ ਸਰਕਾਰੀ ਯੋਜਨਾਵਾਂ ਦੇ ਅਧੀਨ ਆਉਂਦਾ ਹੈ। ਅਦਾਲਤ ਦਵਾਈਆਂ ਦੀਆਂ ਕੀਮਤਾਂ ਤੇ ਕੰਟਰੋਲ ਬਾਰੇ ਹੁਕਮ 2013 ਦੇ ਤਹਿਤ ਦਵਾਈਆਂ ਦੀਆਂ ਕੀਮਤਾਂ, ਜੈਨਰਿਕ ਦਵਾਈਆਂ ਤੇ ਮੈਡੀਕਲ ਉਪਕਰਨਾਂ ਦੀ ਨੇਮਬੰਦੀ ਨਾਲ ਸਬੰਧਤ ਪਟੀਸ਼ਨਾਂ ਦੀ ਸੁਣਵਾਈ ਕਰ ਰਹੀ ਸੀ। ਅਦਾਲਤ ਨੇ ਕਿਹੈ ਕਿ ਇਸ ਮੁੱਦੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਮਾਮਲੇ ਦੀ ਅਗਲੀ ਸੁਣਵਾਈ 12 ਅਕਤੂਬਰ ਨੂੰ ਹੋਵੇਗੀ। ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਅੱਜ ਜਲੰਧਰ ਵਿਖੇ ਖਤਮ ਹੋ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਯਾਤਰਾ 'ਚ ਸ਼ਾਮਲ ਹੋਣਗੇ ਅਤੇ ਇਸ ਮੌਕੇ ਇੱਕ ਇਕੱਠ ਨੂੰ ਸੰਬੋਧਨ ਵੀ ਕਰਨਗੇ। ਗ੍ਰਹਿ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਅੱਜ ਜਲੰਧਰ ਵਿੱਚ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ। ਬੀਜੇਪੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ 18 ਸਤੰਬਰ ਨੂੰ ਪਠਾਨਕੋਟ ਤੋਂ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਇਹ ਮੌਜੂਦਾ ਸਮੇਂ ਵਿੱਚ ਪੰਜਾਬ ਨੂੰ ਦਰਵੇਸ਼ 3 ਵੱਡੀਆਂ ਚੁਣੌਤੀਆਂ, ਵਾਧੀ ਨਸ਼ਾਖੋਰੀ, ਵਿਗੜਦੀ ਕਾਨੂੰਨ ਵਿਵਸਥਾ ਅਤੇ ਸ਼ਾਸਨ ਦੇ ਹਰ ਪੱਧਰ ਉੱਤੇ ਭ੍ਰਿਸ਼ਟਾਚਾਰ ਤੇ ਕੇਂਦਰਿਤ ਹੈ। 4,000 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਾਲੀ ਇਹ 13 ਦਿਨਾਂ ਦੀ ਯਾਤਰਾ 4 ਗੇੜਾਂ 'ਚ ਹੋ ਰਹੀ ਹੈ। ਪਹਿਲਾ ਗੇੜ ਪਠਾਨਕੋਟ ਤੋਂ ਸ਼ੁਰੂ ਹੋਇਆ, ਉਸ ਤੋਂ ਬਾਅਦ ਦੂਜੇ ਗੇੜ ਤਹਿਤ ਫਤਿਹਗੜ੍ਹ ਸਾਹਿਬ, ਤੀਜੇ ਤਹਿਤ ਫਾਜ਼ਿਲਕਾ ਅਤੇ ਚੌਥੇ ਗੇੜ ਤਹਿਤ ਬਠਿੰਡਾ ਤੋਂ ਇਸ ਯਾਤਰਾ ਨੂੰ ਰਵਾਨਾ ਕੀਤਾ ਗਿਆ। ਇਹ ਯਾਤਰਾ ਨਸ਼ਿਆਂ ਖਿਲਾਫ਼ ਲੜਾਈ ਨੂੰ ਇੱਕ ਲੋਕ ਲਹਿਰ ਵਿੱਚ ਬਦਲਣ ਲਈ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਦੇ ਹੋਏ ਅੱਜ ਜਲੰਧਰ ਵਿਖੇ ਸਮਾਪਤ ਹੋ ਰਹੀ ਹੈ। ਪੰਜਾਬ ਪੁਲਿਸ ਨੇ ਕੱਲ੍ਹ ਤੋਂ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ 2 ਵੱਖ ਵੱਖ ਕਾਰਵਾਈਆਂ 'ਚ ਇੱਕ ਜੋੜੇ ਸਮੇਤ 8 ਵਿਅਕਤੀਆਂ ਨੂੰ ਅਤਿ ਆਧੁਨਿਕ ਅਸੌਲਟ ਰਾਈਫਲਾਂ, ਪਿਸਤੌਲਾਂ, ਜ਼ਿੰਦਾ ਕਾਰਤੂਸ ਅਤੇ ਹੈਰੋਇਨ ਸਮੇਤ ਕਾਬੂ ਕੀਤਾ। ਗੈਰ ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੈੱਟਵਰਕ ਨੂੰ ਤਬਾਹ ਕਰਦੇ ਹੋਏ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੱਲ੍ਹ ਪਤੀ ਪਤਨੀ ਅਤੇ ਉਸਦੇ ਭਰਾ ਸਮੇਤ 3 ਮੈਂਬਰਾਂ ਦੇ ਇੱਕ ਪਰਿਵਾਰ ਨੂੰ ਇੱਕ AK-47 ਅਤੇ AK-56 ਅਸੌਲਟ ਰਾਈਫਲਾਂ, ਕਾਰਤੂਸਾਂ ਅਤੇ 10 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਅੰਮ੍ਰਿਤਸਰ ਦੇ ਬਾਰਡਰ ਰੇਂਜ ਦੇ ਪੁਲਿਸ ਇੰਸਪੈਕਟਰ ਜਨਰਲ ਗੁਰਪ੍ਰੀਤ ਸਿੰਘ ਭੁੱਲਰ ਨੇ ਖੁਲਾਸਾ ਕੀਤਾ ਕਿ ਉਹ ਭਾਰਤ ਪਾਕਿਸਤਾਨ ਸਰਹੱਦੀ ਵਾੜ ਨੇੜੇ ਇੱਕ ਪਿੰਡ ਵਿੱਚ ਅਮਰੂਦ ਦਾ ਬਾਗ ਚਲਾ ਰਹੇ ਸਨ ਅਤੇ ਇਸ ਨੂੰ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀਆਂ ਗਈਆਂ ਨਸ਼ੀਲੀਆਂ ਦਵਾਈਆਂ ਅਤੇ ਹਥਿਆਰਾਂ ਦੀ ਖੇਪ ਲਈ ਪ੍ਰਾਪਤੀ ਸਥਾਨ ਵਜੋਂ ਵਰਤ ਰਹੇ ਸਨ। ਇਸ ਦੌਰਾਨ ਪੁਲਿਸ ਨੇ 5 ਮੁਲਜ਼ਮਾਂ ਨੂੰ 13 ਪਿਸਤੌਲਾਂ, 22 ਜ਼ਿੰਦਾ ਕਾਰਤੂਸ ਅਤੇ 3 ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਸ੍ਰੀ ਭੁੱਲਰ ਨੇ ਕਿਹਾ ਕਿ ਸਾਰੇ ਮੁਲਜ਼ਮ ਕਥਿਤ ਤੌਰ 'ਤੇ ਵਿਦੇਸ਼ੀ ਤਸਕਰਾਂ ਨਾਲ ਜੁੜੇ ਹੋਏ ਨੇ ਅਤੇ ਸੂਬੇ 'ਚ ਹੋਰ ਸਪਲਾਈ ਲਈ ਗੈਰ ਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥ ਪ੍ਰਾਪਤ ਕਰ ਰਹੇ ਸਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਤਾ ਮਿੱਤਰਾ ਨੇ ਕੱਲ੍ਹ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਵੇਅਰ ਹਾਊਸ ਦੀ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ 'ਚ ਬਾਰੀਕੀ ਨਾਲ ਜਾਂਚ ਕੀਤੀ। ਮੁੱਖ ਚੋਣ ਅਧਿਕਾਰੀ ਨੇ ਵੇਅਰ ਹਾਊਸ ਅੰਦਰ EVM, VVPAT, ਸਿਕਿਉਰਿਟੀ ਰੂਮ, CCTV ਕੈਮਰਿਆਂ ਅਤੇ ਅੱਗ ਬਚਾਓ ਪ੍ਰਬੰਧਾਂ ਦਾ ਨਿਰੀਖਣ ਕੀਤਾ। ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਸਾਹਮਣੇ ਵੇਅਰ ਹਾਊਸ ਖੋਲ੍ਹਿਆ ਗਿਆ ਅਤੇ ਜਾਂਚ ਤੋਂ ਬਾਅਦ ਉਨ੍ਹਾਂ ਦੀ ਮੌਜੂਦਗੀ ਵਿੱਚ ਹੀ ਸੀਲ ਕਰ ਦਿੱਤਾ ਗਿਆ। ਉਨ੍ਹਾਂ ਚੋਣ ਮਸ਼ੀਨਰੀ ਦੇ ਰੱਖ ਰਖਾਅ ਅਤੇ ਸਫਾਈ 'ਤੇ ਤਸੱਲੀ ਜ਼ਾਹਰ ਕੀਤੀ। ਮੁੱਖ ਚੋਣ ਅਧਿਕਾਰੀ ਨੇ ਜ਼ਿਲ੍ਹੇ ਦੇ ਸਮੂਹ BLOs ਵੱਲੋਂ ਨਿਭਾਈ ਡਿਊਟੀ ਦੀ ਵੀ ਸ਼ਲਾਘਾ ਕੀਤੀ। ਮਰਦਮਸ਼ੁਮਾਰੀ 2027 ਦੇ ਦੂਜੇ ਗੇੜ ਆਬਾਦੀ ਗਣਨਾ ਸਬੰਧੀ ਵੱਖ ਵੱਖ ਥਾਵਾਂ 'ਤੇ ਫੀਲਡ ਟ੍ਰੇਨਰਾਂ ਨੂੰ 3 ਰੋਜ਼ਾ ਸਿਖਲਾਈ ਪ੍ਰੋਗਰਾਮ ਤਹਿਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਜਲੰਧਰ ਸਥਿਤ ਲਾਇਲਪੁਰ ਖਾਲਸਾ ਕਾਲਜ ਵਿਖੇ ਦਿੱਤੀ ਜਾ ਰਹੀ ਸਿਖਲਾਈ ਦੌਰਾਨ 50 ਫੀਲਡ ਟ੍ਰੇਨਰਾਂ ਨੇ ਹਿੱਸਾ ਲਿਆ। ਸਿਖਲਾਈ ਪ੍ਰਾਪਤ ਕਰਨ ਮਗਰੋਂ ਇਹ ਫੀਲਡ ਟ੍ਰੇਨਰ ਜ਼ਿਲ੍ਹੇ 'ਚ ਤੈਨਾਤ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਸਿਖਲਾਈ ਦੇਣਗੇ। ਇਸ ਦਾ ਉਦੇਸ਼ ਫੀਲਡ ਟ੍ਰੇਨਰਾਂ ਨੂੰ ਮਰਦਮਸ਼ੁਮਾਰੀ ਦੀਆਂ ਪ੍ਰਕਿਰਿਆਵਾਂ, ਡਿਜੀਟਲ ਐਪਲੀਕੇਸ਼ਨਾਂ ਸਮੇਤ ਹੋਰਨਾਂ ਪਹਿਲੂਆਂ ਬਾਰੇ ਵਿਆਪਕ ਜਾਣਕਾਰੀ ਦੇਣਾ ਏ। ਉਧਰ ਪਠਾਨਕੋਟ ਵਿੱਚ ਵੀ SDM ਮਨਦੀਪ ਸਿੰਘ ਮਾਨ ਨੇ ਜ਼ਿਲ੍ਹੇ 'ਚ ਆਬਾਦੀ ਗਣਨਾ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ 'ਤੇ 10 ਤੋਂ 29 ਸਤੰਬਰ ਤੱਕ 10 ਆਯੁਸ਼ ਮੈਡੀਕਲ ਕੈਂਪ ਲਾਏ ਗਏ, ਜਿਨ੍ਹਾਂ ਵਿੱਚੋਂ 10ਵਾਂ ਕੈਂਪ ਬੀਤੇ ਦਿਨੀ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਜੀਰਾ ਫਿਰੋਜ਼ਪੁਰ ਵਿਖੇ ਲਗਾਇਆ ਗਿਆ। ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਆਖਰੀ ਆਯੁਸ਼ ਮੈਡੀਕਲ ਕੈਂਪ 'ਚ 560 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਦਵਾਈਆਂ ਵੀ ਮੁਫ਼ਤ ਵਿੱਚ ਵੰਡੀਆਂ ਗਈਆਂ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ 3 ਦਿਨਾਂ ਲੜੀ ਦਾ ਦੂਜਾ ਮੈਚ ਅੱਜ ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ 'ਚ ਦੁਪਹਿਰ ਬਾਅਦ 2 ਵਜੇ ਖੇਡਿਆ ਜਾਵੇਗਾ। ਤਿਰਵਨੰਤਪੁਰਮ 'ਚ ਖੇਡੇ ਗਏ ਪਹਿਲੇ ਮੈਚ ਵਿੱਚ ਭਾਰਤ ਨੇ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ। ਏਸ਼ੀਆਈ ਖੇਡਾਂ 2026 'ਚ ਭਾਰਤ ਦੀ ਔਰਤਾਂ ਦੀ ਕੰਪਾਊਂਡ ਤੀਰ ਅੰਦਾਜ਼ੀ ਟੀਮ ਨੇ ਅੱਜ ਫਾਈਨਲ 'ਚ ਚੀਨ ਨੂੰ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ। ਨਮਸਕਾਰ।
1: अपने रेडियो से

FM 107.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਸ਼ਾਮ ਦੇ 6 ਵਜਣ ਵਾਲੇ ਨੇ। ਹੁਣ ਤੋਂ ਕੁਝ ਪਹਿਲਾਂ ਜੇ ਅਸੀਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕਰਾਂਗੇ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਵਿਖੇ ਨਸ਼ਾ ਮੁਕਤ ਪੰਜਾਬ ਰੈਲੀ ਨੂੰ ਸੰਬੋਧਨ ਕੀਤਾ। ਕਿਹਾ, 2029 ਦੀ ਅਖੀਰ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਏਗਾ। ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਕੱਲ੍ਹ ਤੋਂ ਸ਼ੁਰੂ ਹੋਏਗੀ। ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਿਸ਼ਨ ਕਲੀਨ ਪਟਿਆਲਾ ਤਹਿਤ 13 ਟਨ ਤੋਂ ਵੱਧ ਕੂੜਾ ਚੁੱਕਿਆ ਗਿਆ। ਵਧੀਆ ਕਾਰਗੁਜ਼ਾਰੀ ਵਾਲੀਆਂ ਸੰਸਥਾਵਾਂ ਨੂੰ ਕੀਤਾ ਗਿਆ ਸਨਮਾਨਿਤ। PSPCL ਵੱਲੋਂ ਖੇਤੀਬਾੜੀ ਟਿਊਬਵੈੱਲ ਖਪਤਕਾਰਾਂ ਦੇ ਅਣਅਧਿਕਾਰਤ ਵਾਧੂ ਲੋਡ ਨੂੰ ਨਿਯਮਿਤ ਕਰਨ ਲਈ ਵਲੰਟਰੀ ਡਿਸਕਲੋਜ਼ਰ ਯੋਜਨਾ ਲਾਗੂ ਕੀਤੀ ਗਈ। ਭਾਰਤ ਨੇ ਅੱਜ ਜਾਪਾਨ ਏਸ਼ੀਆਈ ਖੇਡਾਂ ਵਿੱਚ ਤੀਰਅੰਦਾਜ਼ੀ 'ਚ 3 ਅਤੇ ਨਿਸ਼ਾਨੇਬਾਜ਼ੀ ਵਿੱਚ 1 ਸੋਨੇ ਦੇ ਤਮਗੇ ਸਮੇਤ ਸੋਨੇ ਦੇ ਕੁੱਲ 4 ਤਮਗੇ ਜਿੱਤੇ ਅਤੇ ਮਰਦਾਂ ਦੇ ਕ੍ਰਿਕਟ ਵਿੱਚ 3 ਇੱਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਵੈਸਟ ਇੰਡੀਜ਼ ਨੇ ਭਾਰਤ ਸਾਹਮਣੇ 406 ਦੌੜਾਂ ਦਾ ਟੀਚਾ ਰੱਖਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਦਿੱਤਾ ਹੈ ਕਿ ਸਾਲ 2029 ਦੇ ਅਖੀਰ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਏਗਾ। ਅੱਜ ਜਲੰਧਰ ਵਿਖੇ ਨਸ਼ਾ ਮੁਕਤ ਪੰਜਾਬ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਲੋਕਾਂ ਨੂੰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ BJP ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਬਹੁਤ ਸਾਰੀਆਂ ਸਮੱਸਿਆਵਾਂ ਨੇ, ਭਾਵੇਂ ਉਹ ਕਿਸਾਨਾਂ, ਉਦਯੋਗਾਂ, ਕਾਨੂੰਨ ਵਿਵਸਥਾ ਜਾਂ ਔਰਤਾਂ ਦੀ ਸੁਰੱਖਿਆ ਨਾਲ ਸੰਬੰਧਿਤ ਹੋਣ, ਪਰ ਪਾਰਟੀ ਪੰਜਾਬ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸੂਬੇ ਨੂੰ ਨਸ਼ਿਆਂ ਦੇ ਖਤਰੇ ਤੋਂ ਮੁਕਤ ਕਰਨ ਦੇ ਮੁੱਦੇ 'ਤੇ ਲੜੇਗੀ। ਉਨ੍ਹਾਂ ਵਾਅਦਾ ਕੀਤਾ ਕਿ 2029 ਦੇ ਅਖੀਰ ਤੱਕ ਸੂਬੇ 'ਚ ਇੱਕ ਵੀ ਚਿੱਟਾ ਤਸਕਰ ਨਹੀਂ ਬਚੇਗਾ।
1: किसानों के मुद्दे हैं, इंडस्ट्री के मुद्दे हैं, कानून और व्यवस्था के मुद्दे हैं, महिला सुरक्षा का मुद्दा है, मगर आने वाला चुनाव भारतीय जनता पार्टी केवल और केवल नशा मुक्त पंजाब के मुद्दे पर लड़ने वाली है। नशा मुक्त पंजाब, और आज यहाँ से मैं पंजाब की माताओं को और पंजाब के युवा को वादा कर जाता हूँ, इस चुनाव में भाजपा का समर्थन करिए। 31 दिसंबर 2029 से पहले हम पंजाब को चट्टे के व्यापार से मुक्त कर देंगे।
0: BJP ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਪਾਰਟੀ ਦੇ ਹੋਰ ਕਈ ਸੀਨੀਅਰ ਆਗੂ ਵੀ ਇਸ ਮੌਕੇ ਤੇ ਮੌਜੂਦ ਰਹੇ। ਉਨ੍ਹਾਂ ਕਿਹਾ ਕਿ BJP ਆਪਣੇ ਵਾਅਦੇ ਪੂਰੇ ਕਰਦੀ ਹੈ ਅਤੇ ਕਸ਼ਮੀਰ ਉੱਤਰ ਪੂਰਬੀ ਰਾਜਾਂ ਦੀ ਮਿਸਾਲ ਦਿੱਤੀ, ਜਿਨ੍ਹਾਂ ਨੂੰ ਦਹਿਸ਼ਤਗਰਦੀ ਮੁਕਤ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਵਾਅਦੇ ਮੁਤਾਬਕ ਨਕਸਲਵਾਦ ਵੀ ਖਤਮ ਹੋ ਗਿਆ ਅਤੇ ਹੁਣ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੀ ਵਾਰੀ ਹੈ। ਪੰਜਾਬ ਦੇ ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ, ਊਧਮ ਸਿੰਘ ਅਤੇ ਦੇਸ਼ ਦੇ ਆਜ਼ਾਦੀ ਸੰਗਰਾਮ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਹੋਰਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਜੋ ਸੂਬਾ ਕਦੇ ਬਹਾਦਰੀ, ਖੇਤੀਬਾੜੀ ਅਤੇ ਖੁਸ਼ਹਾਲੀ ਲਈ ਜਾਣਿਆ ਜਾਂਦਾ ਸੀ, ਹੁਣ ਲਗਾਤਾਰ ਵੱਧ ਰਹੇ ਨਸ਼ਿਆਂ ਦੇ ਖਤਰੇ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੂੰ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ, ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਖਤਰੇ 'ਚ ਵਾਧੇ ਲਈ ਜ਼ਿੰਮੇਵਾਰ ਠਹਿਰਾਇਆ।
1: भाइयों बहनों, भारतीय जनता पार्टी फिर से औद्योगिक क्षेत्र में पंजाब को 1-5 में लाने का वादा करती है। हम किसानों की समस्याओं का

0: समाधान ढूंढेंगे। हम पंजाब की वित्तीय हालत को ठीक भी करेंगे, युवाओं को रोजगारी देंगे। मगर ये किसी के लिए हमें वोट मत देना भाई, ये सभी चीजों का कोई उपयोग नहीं है। भारतीय जनता पार्टी को पंजाब में वोट देना है केवल और केवल नशा मुक्त पंजाब के लिए वोट देना है।
1: उन्होंने कहा कि आम आदमी पार्टी ने साल 2022 च पंजाब नूं 3 महीनों के अंदर नशा मुक्त करने का ऐलान करने के बावजूद अपना वादा पूरा करने में असफल रही है। साडे पत्रकार ने दसिया कि अमित शाह ने उन्होंने नशा प्रभावित परिवारों नाल भी मुलाकात की थी, जिन्होंने अपने नजदीकी प्यारे गुआ दिते ने ते भरोसा दिता कि पार्टी के सत्ता च आउण ते नशे वेचण वाले हर एक व्यक्ति नाल सख्ती नाल नजिठिया जाएगा। गृह मंत्री ने श्री गुरु तेग बहादुर जी और श्री गुरु गोबिंद सिंह जी नूं भी सत्कार नाल याद किया, जिन्होंने हिंदुओं नूं बचाउण ते देश नूं मुगलों तों सुरक्षित करने लई अपने आप कुर्बान कर दिता। इस तो पहला अमित शाह ने श्री देवी तलाब मंदिर विखे इतिहासक 200 साल पुराने त्रिपुरा मालिनी तीर्थ स्थान से मत्था टेकया। श्री शाह ने 13 दिन लंबी नशा मुक्त पंजाब यात्रावां च हिस्सा लैण वाले सारे लोगों की शलाघा की, जो सारे 117 विधानसभा हल्कों 4000 किलोमीटर की दूरी तय करने तो बाद जलंधर विखे समाप्त हुई। यह यात्रावां बीजेपी प्रधान नितिन नवीन ने 18 सितंबर को पठानकोट तो पंजाब च नशिया खिलाफ लड़ाई नूं लोक लहर च बदलन दे उद्देश नाल शुरू कीतियां सन। पंजाब के कैबिनेट मंत्री लालचंद कटारू चक ने कहा कि सूबे दी मंडियां में झोने की खरीद कल 1 अक्तूबर तो शुरू हो जाएगी, जिसकी सरकार ने सारियां तैयारियां कर लिया ने। उन्होंने दसिया कि पंजाब इस बार केंद्रीय पूल लई 180 लाख मीट्रिक टन की खरीद करेगा।
2: खुशी इस गल दी भी है कि इस बार झोने की फसल बड़ी साफ सुथरी है, दाना बहुत प्यारा और बंपर फसल आने की संभावना। केंद्रीय पूल दे लिए टारगेट मिले 180 लाख मैट्रिक टन का, जेड़ा बारदाना सानू चाहिए वह भी साढ़े को अवेलेबल है पूरा, और सीसीएल 42,786 करोड़ रुपया वह भी सानू मिल गया RBI वालों। ते नाल जेड़ा असीं वादा करदे आ पंजाब दे किसानां नूं कि सरदार भगवंत सिंह मान जी का देश है कि कला कला दाना भी चकांगे और खरीदन तो 24 घंटिया के अंदर अंदर तुहाडे खाते च पेमेंट जावे पैसे जान, ये भी असीं तुहाडे नाल वादा करदे आ।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNA ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @RNA ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ ਚ 25 ਸਾਲ ਪੂਰੇ ਹੋ ਰਹੇ ਨੇ ਤੇ ਇੱਕ ਅਜਿਹਾ ਸਫ਼ਰ ਹੈ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਤੇ ਅਟੁੱਟ ਵਚਨਬੱਧਤਾ ਨਾਲ ਪ੍ਰਭਾਸ਼ਿਤ ਹੁੰਦਾ ਹੈ ਤੇ ਸਿਲਸਿਲਾ ਜਾਰੀ ਹੈ। ਸੇਵਾ ਤੇ ਸੁਸ਼ਾਸਨ ਦੀ ਇਸੇ ਸੋਚ ਤੋਂ ਪ੍ਰੇਰਿਤ ਹੋ ਕੇ ਸਰਕਾਰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਸਮਾਵੇਸ਼ੀ ਵਿਕਾਸ ਤੇ ਸਮਾਜਿਕ ਸਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ ਚ ਤਬਦੀਲੀ ਲਿਆ ਰਿਹਾ ਹੈ। ਅੱਜ ਸੇਵਾ ਸੰਕਲਪ ਅਭਿਆਨ ਦੀ ਇਸ ਵਿਸ਼ੇਸ਼ ਲੜੀ ਚ ਅਸੀਂ ਤੁਹਾਡੇ ਲਈ ਇੱਕ ਮਿਸਾਲ ਲੈ ਕੇ ਆਏ ਹਾਂ ਕਿ ਕਿਸ ਤਰ੍ਹਾਂ ਦ੍ਰਿਸ਼ਟੀਕੋਣ ਨੂੰ ਸਵੱਛ ਭਾਰਤ ਮਿਸ਼ਨ ਰਾਹੀਂ ਅਮਲ ਚ ਲਿਆਂਦਾ ਗਿਆ। ਹੋਰ ਵੇਰਵੇ ਨਾਲ ਇੱਕ ਰਿਪੋਰਟ।
3: 2014 ਵਿੱਚ ਸ਼ੁਰੂ ਕੀਤੇ ਗਏ ਸਵੱਛ ਭਾਰਤ ਮਿਸ਼ਨ ਨੇ ਸਵੱਛਤਾ ਨੂੰ ਦੇਸ਼ ਵਿਆਪੀ ਜਨ ਅੰਦੋਲਨ ਵਿੱਚ ਬਦਲ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛਤਾ, ਸਨਮਾਨ ਅਤੇ ਲੋਕਾਂ ਦੀ ਸੋਚ ਵਿੱਚ ਬਦਲਾਅ ਨੂੰ ਇਸ ਮੁਹਿੰਮ ਦਾ ਮੁੱਖ ਹਿੱਸਾ ਬਣਾਇਆ। ਇਸ ਤਹਿਤ 12 ਕਰੋੜ ਤੋਂ ਵੱਧ ਘਰਾਂ ਵਿੱਚ ਪਖਾਨੇ ਬਣਾਏ ਗਏ ਅਤੇ 2019 ਤੱਕ ਭਾਰਤ ਦੇ ਪਿੰਡਾਂ ਨੂੰ ਖੁੱਲੇ ਵਿੱਚ ਸ਼ੌਚ ਤੋਂ ਮੁਕਤ ਐਲਾਨਿਆ ਗਿਆ। ਇਸ ਮੁਹਿੰਮ ਦਾ ਉਦੇਸ਼ ਸਿਰਫ ਪਖਾਨੇ ਬਣਾਉਣ ਤੱਕ ਹੀ ਸੀਮਿਤ ਨਹੀਂ ਸੀ। 2024 ਦੇ ਇੱਕ ਅਧਿਐਨ ਮੁਤਾਬਕ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਪਖਾਨਿਆਂ ਦੀ ਸਹੂਲਤ ਵੱਧ ਸੀ ਉੱਥੇ ਛੋਟੇ ਬੱਚਿਆਂ ਦੀ ਮੌਤ ਦਰ ਵੀ ਘੱਟ ਰਹੀ। ਇਸ ਤੋਂ ਇਲਾਵਾ ਸਵੱਛਤਾ ਵਿੱਚ ਸੁਧਾਰ ਨਾਲ ਹਰ ਸਾਲ ਕਰੀਬ 70,000 ਬੱਚਿਆਂ ਦੀਆਂ ਜਾਨਾਂ ਬਚਾਉਣ ਵਿੱਚ ਵੀ ਮਦਦ ਮਿਲ ਸਕੀ। ਸਵੱਛਤਾ ਸਰਵੇਖਣ ਨੇ ਵੀ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਫਾਈ ਲਈ ਮੁਕਾਬਲੇ ਦੀ ਭਾਵਨਾ ਪੈਦਾ ਕੀਤੀ ਅਤੇ ਸ਼ਹਿਰਾਂ ਨੂੰ ਸਵੱਛਤਾ, ਕੂੜਾ ਪ੍ਰਬੰਧਨ ਅਤੇ ਲੋਕਾਂ ਦੀ ਹਿੱਸੇਦਾਰੀ ਦੇ ਆਧਾਰ ਤੇ ਦਰਜਾ ਦਿੱਤਾ ਜਾਣ ਲੱਗਾ। 2 ਅਕਤੂਬਰ 2014 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਝਾੜੂ ਚੁੱਕ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਹੋਰ ਲੋਕਾਂ ਨੂੰ ਵੀ ਇਸ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਤਰ੍ਹਾਂ ਸਵੱਛ ਭਾਰਤ ਮਿਸ਼ਨ ਨੇ ਸਵੱਛਤਾ ਨੂੰ ਸਿਰਫ ਪਖਾਨਿਆਂ ਤੱਕ ਸੀਮਿਤ ਨਾ ਰੱਖ ਕੇ ਸਿਹਤ, ਸਨਮਾਨ ਅਤੇ ਲੋਕਾਂ ਦੀ ਹਿੱਸੇਦਾਰੀ ਨਾਲ ਜੋੜਿਆ। ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
1: ਪਟਿਆਲਾ ਨੂੰ ਹੋਰ ਸਾਫ਼ ਸੁਥਰਾ ਬਣਾਉਣ ਦੇ ਉਦੇਸ਼ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅਪ੍ਰੈਲ 2026 ਚ ਸ਼ੁਰੂ ਕੀਤੀ ਗਈ ਲਗਾਤਾਰ ਸਫਾਈ ਮੁਹਿੰਮ ਮਿਸ਼ਨ ਕਲੀਨ ਪਟਿਆਲਾ ਦੇ 2 ਗੇੜ ਸਫਲਤਾ ਪੂਰਵਕ ਪੂਰੇ ਕਰ ਲਏ ਨੇ। ਪਟਿਆਲਾ ਵਿਖੇ ਅੱਜ ਇੱਕ ਸਮਾਗਮ ਦੌਰਾਨ ਚੇਅਰਪਰਸਨ ਰੀਨਾ ਗੁਪਤਾ ਤੇ ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਗਤੀਵਿਧੀਆਂ ਦੀ ਨਿਗਰਾਨੀ ਲਈ ਇੱਕ ਡੈਸ਼ਬੋਰਡ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਦੇ ਉਦੇਸ਼ ਨਾਲ ਪਲਾਸਟਿਕ ਮੁਕਤ ਲੰਚ ਮੁਹਿੰਮ ਵੀ ਸ਼ੁਰੂਆਤ ਕੀਤੀ ਗਈ। ਮਿਸ਼ਨ ਕਲੀਨ ਏਅਰ ਪਟਿਆਲਾ ਤਹਿਤ ਚਲਾਈ ਜਾ ਰਹੀ ਮੁਹਿੰਮ ਵਿੱਚ ਹੁਣ ਤੱਕ 50 ਤੋਂ ਵੱਧ ਸੰਸਥਾਵਾਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਅੱਜ ਸਨਮਾਨਿਤ ਵੀ ਕੀਤਾ ਗਿਆ। ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ PSPCL ਵੱਲੋਂ ਖੇਤੀਬਾੜੀ ਟਿਊਬਵੈੱਲ ਖਪਤਕਾਰਾਂ ਦੇ ਅਣਅਧਿਕਾਰਤ ਵਾਧੂ ਲੋੜ ਨੂੰ ਨਿਯਮਿਤ ਕਰਨ ਲਈ ਵਲੰਟਰੀ ਡਿਸਕਲੋਜ਼ਰ ਸਕੀਮ VDS ਲਾਗੂ ਕੀਤੀ ਗਈ ਹੈ। ਇਹ ਯੋਜਨਾ 1 ਅਕਤੂਬਰ ਤੋਂ 45 ਦਿਨਾਂ ਵਾਸਤੇ ਲਾਗੂ ਰਹੇਗੀ। ਸੂਬੇ ਦੇ ਮੁੱਖ ਮੰਤਰੀ ਭਗਵੰਤ

0: ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ PSPCL ਮੈਨੇਜਮੈਂਟ ਵੱਲੋਂ ਜਾਰੀ ਕਮਰਸ਼ੀਅਲ ਸਰਕੂਲਰ ਮੁਤਾਬਕ ਇਹ ਯੋਜਨਾ 29 ਮਈ ਤੱਕ ਮੌਜੂਦ ਖੇਤੀਬਾੜੀ ਟਿਊਬਵੈੱਲ ਖਪਤਕਾਰਾਂ ਤੇ ਲਾਗੂ ਹੋਵੇਗੀ। ਮਰਦਾਂ ਦੇ ਕ੍ਰਿਕਟ ਵਿਚ ਤਿੰਨ ਇਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿਚ ਵੈਸਟ ਇੰਡੀਜ਼ ਨੇ ਅੱਜ ਭਾਰਤ ਸਾਹਮਣੇ 406 ਦੌੜਾਂ ਦਾ ਟੀਚਾ ਰਖਿਐ। ਭਾਰਤ ਨੇ ਅੱਜ ਜਾਪਾਨ ਏਸ਼ੀਆਈ ਖੇਡਾਂ ਵਿਚ ਕੁੱਲ 4 ਸੋਨੇ ਦੇ ਤਮਗੇ ਜਿੱਤੇ ਨੇ, ਜਿਨ੍ਹਾਂ ਵਿਚ ਤੀਰਅੰਦਾਜ਼ੀ ਵਿਚ ਤਿੰਨ ਤੇ ਨਿਸ਼ਾਨੇਬਾਜ਼ੀ ਵਿਚ ਇਕ ਤਮਗਾ ਸ਼ਾਮਲ ਹੈ। ਤੀਰਅੰਦਾਜ਼ੀ ਵਿਚ ਸਾਹਿਲ ਜਾਧਵ, ਕੁਸ਼ਲ ਦਲਾਲ ਤੇ ਗਣੇਸ਼ ਮਣੀਰਤਨਮ ਦੀ ਮਰਦਾਂ ਦੀ ਕੰਪਾਊਂਡ ਟੀਮ ਨੇ ਫਾਈਨਲ ਵਿਚ ਚੀਨ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ। ਇਸ ਤਰ੍ਹਾਂ ਜੋਤੀ ਸੁਰੇਖਾ ਵੇਨਮ ਚਿਕਿਤਾ ਅਤੇ ਪ੍ਰਤੀਕਾ ਪ੍ਰਦੀਪ ਦੀ ਔਰਤਾਂ ਦੀ ਕੰਪਾਊਂਡ ਟੀਮ ਨੇ ਸੋਨੇ ਦਾ ਤਮਗਾ ਹਾਸਲ ਕੀਤਾ। ਭਾਰਤ 10 ਸੋਨੇ, 21 ਚਾਂਦੀ ਤੇ 28 ਕਾਂਸੀ ਦੇ ਤਮਗਿਆਂ ਸਮੇਤ ਕੁੱਲ 59 ਤਮਗਿਆਂ ਨਾਲ ਸੂਚੀ ਵਿਚ 7ਵੇਂ ਸਥਾਨ ਤੇ ਪਹੁੰਚ ਗਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਡ ਮੰਤਰੀ ਮਨਸੁਖ ਮਾਂਡਵਿਆ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਤੇ ਆਖਰ ਚ ਖਾਸ ਖਬਰਾਂ ਇਕ ਵਾਰ ਫਿਰ ਤੋਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਵਿਖੇ ਨਸ਼ਾ ਮੁਕਤ ਪੰਜਾਬ ਰੈਲੀ ਨੂੰ ਕੀਤਾ ਸੰਬੋਧਨ, ਕਿਹਾ 2029 ਦੇ ਅਖੀਰ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਏਗਾ। ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਖਰੀਦ ਕੱਲ੍ਹ ਤੋਂ ਹੋਵੇਗੀ ਸ਼ੁਰੂ, ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਿਸ਼ਨ ਕਲੀਨ ਪਟਿਆਲਾ ਤਹਿਤ 3 ਟਨ ਤੋਂ ਵੱਧ ਕੂੜਾ ਚੁੱਕਿਆ ਗਿਆ ਅਤੇ ਮਰਦਾਂ ਦੇ ਕ੍ਰਿਕਟ ਵਿਚ ਤਿੰਨ ਇਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿਚ ਵੈਸਟ ਇੰਡੀਜ਼ ਨੇ ਭਾਰਤ ਸਾਹਮਣੇ 406 ਦੌੜਾਂ ਦਾ ਟੀਚਾ ਰੱਖਿਆ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਰਾਤ 8:30। ਨਮਸਕਾਰ।
1: ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਸ ਤੇ। ਹੁਣ ਪੇਸ਼ ਨੇ ਪੰਜਾਬੀ ਗੀਤ। ਪੰਜਾਬੀ ਗੀਤਾਂ ਦੇ ਇਸ ਪ੍ਰੋਗਰਾਮ ਵਿੱਚ ਸਰੋਤਿਓ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰ ਰਹੇ ਹਾਂ ਤੇ ਇਹ ਗੀਤ ਤੁਹਾਨੂੰ ਸਭ ਤੋਂ ਪਹਿਲਾਂ ਸੁਣਵਾ ਰਹੇ ਹਾਂ। ਆਵਾਜ਼ ਜਸਪਿੰਦਰ ਨਰੂਲਾ ਦੀ, ਸੰਗੀਤਕਾਰ ਨੇ ਕੈਨਿਥ ਸੰਜੀਵ।

0: ਸੋਨੂ ਨਿਗਮ ਤੇ ਗਾਇਤਰੀ ਅਈਅਰ ਦੀਆਂ ਆਵਾਜ਼ਾਂ 'ਚ ਗੀਤ ਸੀ ਤੇ ਹੁਣ ਪ੍ਰੋਗਰਾਮ ਦੇ ਆਖਰੀ ਗੀਤ ਵੱਲ ਰੁਕ ਕਰ ਰਿਹਾ ਜੇਕੇ ਦੀ ਤਰਜ਼ ਹੈ ਗਾਇਕ ਕਲਾਕਾਰ ਨੇ ਰਣਜੀਤ ਬਾਵਾ।
1: ਮੈਨੂੰ ਨਹੀਂ ਲੱਗਦਾ ਤੁਸੀਂ ਸਾਡਾ ਪਿੰਡ ਘੁੰਮਿਆ ਹੋ,
2: ਕਿਸੇ ਨੇ ਘੁਮਾਇਆ ਹੀ ਨਹੀਂ।
1: ਜੇ ਤੁਸੀਂ ਕਹੋ ਤਾਂ ਘੁਮਾ ਦਿੰਦੇ ਹਾਂ ਜੀ ਅੱਜ।

0: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ AIDS ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: घर का सपना हो, नई गाड़ी की ख्वाहिश या किसी जरूरत के लिए पैसे, SBI देता है बेहतरीन लोन ऑप्शंस आकर्षक ब्याज दरों के साथ। होम, ऑटो, पर्सनल, पेंशन और गोल्ड लोन के लिए संपर्क करें अपनी नजदीकी शाखा से। SBI, द बैंकर टू एवरी इंडियन। नियम और शर्तें लागू।

FM 107.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਕੇਂਦਰੀ ਕੈਬਨਿਟ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਨੇ 2027-28 ਦੇ ਖਰੀਦ ਸੀਜ਼ਨ ਲਈ ਹਾੜੀ ਦੀਆਂ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ MSP ਦੇ ਵਿਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ। ਜੌਂ ਲਈ MSP ਦੇ ਵਿਚ 136 ਰੁਪਏ ਪ੍ਰਤੀ ਕੁਇੰਟਲ ਤੇ ਕਣਕ ਲਈ MSP ਦੇ ਵਿਚ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 2027-28 ਦੇ ਮਾਰਕੀਟਿੰਗ ਸੀਜ਼ਨ ਲਈ ਸਾਰੀਆਂ ਅਧਿਕਾਰਤ ਹਾੜੀ ਦੀਆਂ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਵਿਚ ਵਾਧੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਹਰਿਆਣਾ ਸਰਕਾਰ ਨੇ ਨਿਵੇਸ਼, ਰੁਜ਼ਗਾਰ ਤੇ ਖੇਤੀਬਾੜੀ ਨੂੰ ਹੁਲਾਰਾ ਦੇਣ ਲਈ 3 ਨਵੀਆਂ ਉਦਯੋਗਿਕ ਨੀਤੀਆਂ ਨੂੰ ਪ੍ਰਵਾਨਗੀ ਦਿੱਤੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਦੀ ਮਾਲੀਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਟੈਕਸ ਆਧਾਰ ਨੂੰ ਵਧਾਉਣ, ਪਾਲਣਾ ਦੇ ਵਿਚ ਸੁਧਾਰ ਕਰਨ ਤੇ ਮਾਲੀਆ ਨੁਕਸਾਨ ਨੂੰ ਰੋਕਣ ਤੇ ਜ਼ੋਰ ਦਿੱਤਾ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਜਨਤਾ ਤੇ ਉਦਯੋਗ ਦੀਆਂ ਟਿੱਪਣੀਆਂ ਲਈ ਪੈਟਰੋਲੀਅਮ ਸੋਧ ਬਿੱਲ 2026 ਦਾ ਖਰੜਾ ਜਾਰੀ ਕੀਤਾ। ਬਿੱਲ ਦੇ ਵਿਚ ਲਾਇਸੈਂਸ ਸ਼ਰਤਾਂ ਦੀਆਂ ਛੋਟੀਆਂ ਉਲੰਘਣਾਵਾਂ ਨੂੰ ਅਪਰਾਧ ਤੋਂ ਮੁਕਤ ਕਰਨ ਦਾ ਪ੍ਰਸਤਾਵ ਹੈ। ਕੈਬਨਿਟ ਮੰਤਰੀ ਅਨਿਲ ਵਿਜ ਨੇ ਅੰਬਾਲਾ ਛਾਉਣੀ ਅਨਾਜ ਮੰਡੀ ਵਿਖੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ 17% ਤੋਂ ਘੱਟ ਨਮੀ ਵਾਲੀ ਸਾਰੀ ਜੀਰੀ ਖਰੀਦੀ ਜਾਏਗੀ। ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਉੱਚ ਅਧਿਕਾਰ ਪ੍ਰਾਪਤ ਖਰੀਦ ਕਮੇਟੀ ਦੀ ਮੀਟਿੰਗ ਨੇ ਕਿਸਾਨਾਂ ਨੂੰ ਪ੍ਰਮਾਣਿਤ ਕਣਕ ਦੇ ਬੀਜਾਂ ਦੀ ਸਮੇਂ ਸਿਰ ਉਪਲਬਧਤਾ ਯਕੀਨੀ ਬਣਾਉਣ ਲਈ ਆਵਾਜਾਈ ਭਾੜੇ ਦੀਆਂ ਦਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਹਰਿਆਣਾ ਦੇ PM ਸ੍ਰੀ ਸਕੂਲਾਂ ਲਈ ਮਿੰਨੀ ਮਿੱਟੀ ਪਰਖ ਕਿੱਟਾਂ ਦੀ ਖਰੀਦ ਲਈ ਟੈਂਡਰ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਇਹ ਸਨ ਮੁੱਖ ਪ੍ਰਦੇਸ਼ਕ ਖਬਰਾਂ। ਇਸ ਵੇਲੇ ਤੁਸੀਂ ਆਕਾਸ਼ਵਾਣੀ ਚੰਡੀਗੜ੍ਹ ਦੇ ਨਾਲ FM 107.2 MHz ਤੇ ਹੁਣ ਪੇਸ਼ ਨੇ 94 ਪੰਜਾਬੀ ਗੀਤ। ਸ਼ੁਰੂਆਤ ਅਸੀਂ ਕਰ ਰਹੇ ਹਾਂ ਅਮਰ ਅਰਸ਼ੀ ਦੇ ਗਾਏ ਗੀਤ ਨਾਲ।

शुभवाणी लाभवाणी आकाशवाणी चंडीगढ़। ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ ਤੇ। ਸ਼੍ਰੋਤਿਓ, ਹਵਾ ਮਹਿਲ ਪ੍ਰੋਗਰਾਮ ਲਈ ਬਸ ਥੋੜਾ ਜਿਹਾ ਇੰਤਜ਼ਾਰ ਕਰੋ। ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇਅ ਕਰਾਂਗੇ।

0: Seagard.
1: FM 107.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਹੁਣ ਪੇਸ਼ ਹੈ ਸਪਾਂਸਰ ਪ੍ਰੋਗਰਾਮ ਫਾਰਮ ਟੂ ਸਿਟੀ।

0: इस प्रोग्राम दे प्रायोजक ने खेतीबाड़ी ते किसान भलाई मंत्रालय भारत सरकार।
1: प्रधानमंत्री किसान मान धन योजना नाल छोटे किसानों का भविष्य होएगा सुरक्षित।
2: अते 60 साल की उम्र वालों नूं 3000 रुपए महीने की पेंशन होएगी सुनिश्चित।
1: 55 रुपए तो 200 रुपए महीने की किश्त दे के योजना विच शामिल हो सकते ने 18 तो 40 साल तक के किसान।
2: इस योजना विच सरकार देगी बराबर का योगदान।
1: सारे किसान भैन भरा इस योजना के लाभ लई जन सेवा केंद्र विच जान
2: ते अपना नाम मुफ्त विच दर्ज कराण।
1: अन्नदाता की मेहनत नूं समर्पित पेंशन नाल सुरक्षित उन्हां दा मान कृषि ते किसान कल्याण मंत्रालय भारत सरकार द्वारा जनहित विच जारी।
3: किसान वीरों ते भैणों प्यार भरी सत श्री अकाल, मैं बिपन सुमन प्रोग्राम फार्म टू सिटी लैके हाजिर हाँ। अज दा साडा इस प्रोग्राम दा विशा है जैविक अते ताज़ा भोजन दे लाभ। हुण जैविक अते ताज़ा भोजन ने की हुंदा है, कि दोवें इको चीज़ां ने या इस दे साडे शरीर नूं केड़े केड़े लाभ ने, ते इस सब दे बारे दे विच जानकारी देण दे लई साडे नाल माहर मेहमान जुड़ चुके ने जो इस वेले साडे स्टूडियो दे विच विराजमान ने। सो अज दे साडे माहर मेहमान उन्हां दा नाम है डॉक्टर सोनिका शर्मा, जो कि प्रोफेसर ने डिपार्टमेंट ऑफ फूड एंड न्यूट्रीशन ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ। ਸੋ ਡਾਕਟਰ ਸੋਨਿਕਾ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਫਾਰਮ ਟੂ ਸਿਟੀ ਦੇ ਵਿੱਚ।
4: ਹਾਂਜੀ, ਸਤਿ ਸ਼੍ਰੀ ਅਕਾਲ, ਤੇ ਤੁਹਾਡੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੀ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ
3: ਜੀ। ਸੋ ਮੈਮ, ਜਿਵੇਂ ਕਿ ਅੱਜ ਦਾ ਜਿਹੜਾ ਵਿਸ਼ਾ ਹੈ ਬਹੁਤ ਹੀ ਮਹੱਤਵਪੂਰਨ ਹੈ, ਜੈਵਿਕ ਅਤੇ ਤਾਜ਼ਾ ਭੋਜਨ ਦੇ ਲਾਭ। ਸੋ ਸਭ ਤੋਂ ਪਹਿਲਾਂ ਤੇ ਅਸੀਂ ਇਹ ਜਾਣਨਾ ਚਾਹਾਂਗੇ ਕਿ ਜੈਵਿਕ ਭੋਜਨ ਤੇ ਤਾਜ਼ਾ ਭੋਜਨ, ਕੀ ਇਹਨਾਂ ਦੋਵਾਂ ਦੇ ਵਿੱਚ ਕੋਈ ਫਰਕ ਹੈ ਜਾਂ ਇਹ ਦੋਵੇਂ ਇੱਕੋ ਗੱਲਾਂ ਨੇ?
4: ਹਾਂਜੀ, ਜੇ ਆਪਾਂ ਗੱਲ ਕਰੀਏ ਜੈਵਿਕ ਤੇ ਆਪਣੇ ਤਾਜ਼ੇ ਭੋਜਨਾਂ ਦੀ, ਰਲਦੇ ਮਿਲਦੇ ਤਾਂ ਹੈਗੇ ਆ, ਪਰ ਇਹਨਾਂ ਵਿੱਚ ਫਰਕ ਹੈਗਾ। ਸਭ ਤੋਂ ਪਹਿਲੇ ਆਪਾਂ ਗੱਲ ਕਰਾਂਗੇ ਤਾਜ਼ੇ ਭੋਜਨਾਂ ਦੀ। ਜਿਹੜੇ ਤਾਜ਼ੇ ਭੋਜਨ ਹੈਗੇ ਆ, ਇਹ ਉਹ ਭੋਜਨ ਨੇ ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਸੈਸਿੰਗ ਨਹੀਂ ਕੀਤੀ ਜਾਂਦੀ ਤੇ ਲੰਬੇ ਸਮੇਂ ਤੱਕ ਆਪਾਂ ਇਹਨਾਂ ਨੂੰ ਸਾਂਭ ਕੇ ਨਹੀਂ ਰੱਖ ਸਕਦੇ। ਇਹ ਆਮ ਤੌਰ ਤੇ ਜਿੱਦਾਂ ਅਸਲੀ ਤੇ ਕੁਦਰਤੀ ਰੂਪ ਵਿੱਚ ਜਿਹੜੇ ਭੋਜਨ ਜਿਹੜੇ ਆਪਾਂ ਸੇਵਨ ਕਰਦੇ ਹਾਂ ਉਹਨਾਂ ਨੂੰ ਆਪਾਂ ਤਾਜ਼ੇ ਭੋਜਨ ਕਹਿੰਦੇ ਹਾਂ। ਤੇ ਇਹਦੇ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਿੱਦਾਂ ਤਾਜ਼ੀਆਂ ਉੱਗੀਆਂ ਹੋਈਆਂ ਸਬਜ਼ੀਆਂ ਜਾਂ ਪੇੜਾਂ ਤੇ ਲੱਗੇ ਹੋਏ ਫਲ ਜਾਂ ਤਾਜ਼ਾ ਚੋਇਆ ਦੁੱਧ, ਇਹ ਸਾਰੇ ਤੁਹਾਡੇ ਤਾਜ਼ੇ ਭੋਜਨ ਨੇ। ਤੇ ਜੇ ਆਪਾਂ ਗੱਲ ਕਰੀਏ ਜੈਵਿਕ ਭੋਜਨ ਕਿ ਆਪਾਂ ਉਹਨੂੰ ਕਿਸ ਤਰ੍ਹਾਂ ਉਗਾਇਆ ਹੈ ਜਾਂ ਆਪਾਂ ਉਹਦੇ ਕਿਸ ਤਰ੍ਹਾਂ ਤਿਆਰ ਕੀਤਾ ਹੈ, ਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕੀਟਨਾਸ਼ਕ ਜਾਂ ਰਸਾਇਣਿਕ ਖਾਦਾਂ ਦਾ ਪ੍ਰਯੋਗ ਨਹੀਂ ਹੁੰਦਾ, ਤੇ ਇਸ ਵਿੱਚ ਆਪਾਂ ਆਮ ਤੌਰ ਤੇ ਕੁਦਰਤੀ ਤਰੀਕੇ ਜਿਵੇਂ ਕਿ ਫਸਲੀ ਚੱਕਰ ਜਾਂ ਜੈਵਿਕ ਕੀਟ ਕੰਟਰੋਲ, ਇਹਨਾਂ ਦਾ ਆਪਾਂ ਜ਼ਿਆਦਾ ਇਸਤੇਮਾਲ ਕਰਦੇ ਹਾਂ, ਤੇ ਉਹ ਹੁੰਦੇ ਨੇ ਜੈਵਿਕ ਭੋਜਨ
3: ਜੀ।
4: ਹਾਂਜੀ,

0: ਸੋ ਡਾਕਟਰ ਸੋਨਿਕਾ ਜੀ, ਆਮ ਤੌਰ ਦੇ ਉੱਪਰ ਅਸੀਂ ਖਾਣ ਪੀਣ ਦੀਆਂ ਵਸਤਾਂ ਦੀ ਸ਼ਾਪਿੰਗ ਕਰਨ ਦੇ ਲਈ ਅਸੀਂ ਸੁਪਰ ਮਾਰਕੀਟ ਜਾਂਦੇ ਹਾਂ। ਸੋ ਸੁਪਰ ਮਾਰਕੀਟ ਜਾਣ ਦੀ ਬਜਾਏ ਜੈਵਿਕ ਅਤੇ ਤਾਜ਼ਾ ਭੋਜਨ ਸਾਨੂੰ ਕਿਉਂ ਚੁਣਨਾ ਚਾਹੀਦਾ?
1: ਹਾਂਜੀ, ਬਹੁਤ ਜ਼ਰੂਰੀ ਹੈ। ਜਦ ਵੀ ਆਪਾਂ ਬਾਜ਼ਾਰ 'ਚ ਕੋਈ ਵੀ ਸਮਾਨ ਖਰੀਦਦੇ ਹਾਂ ਤਾਂ ਭੋਜਨ ਦੀ ਚੋਣ ਸਹੀ ਹੋਣੀ ਚਾਹੀਦੀ ਹੈ, ਹੈ ਨਾ? ਅਤੇ ਇਹ ਜ਼ਰੂਰੀ ਹੈ ਕਿ ਜਿਹੜੇ ਵੀ ਆਪਾਂ ਭੋਜਨ ਖਰੀਦਦੇ ਹਾਂ, ਇੱਕ ਤਾਂ ਉਹ ਤਾਜ਼ੇ ਹੋਣ ਤਾਂ ਜੋ ਆਪਣੀ ਸਿਹਤ ਨੂੰ ਲਾਭ ਹੋਏ, ਅਤੇ ਦੂਸਰਾ ਆਪਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਉਹਨਾਂ ਦੀ ਜਿਹੜੀ ਆਪਾਂ ਉਹਦੀ ਤਰੀਕਾ ਜਿਸ ਹਿਸਾਬ ਨਾਲ ਆਪਾਂ ਉਹਦੀ ਉਪਜ ਕੀਤੀ ਹੈ ਉਹ ਜੈਵਿਕ ਹੋਣੀ ਚਾਹੀਦੀ ਹੈ। ਉਹਦੇ ਬਹੁਤ ਸਾਰੇ ਰੀਜ਼ਨਸ ਨੇ ਕਿ ਕਿਉਂ ਆਪਾਂ ਇਹਨਾਂ ਭੋਜਨਾਂ ਦੀ ਹੀ ਚੋਣ ਕਰਨੀ ਹੈ। ਸਭ ਤੋਂ ਪਹਿਲੀ ਗੱਲ ਹੈਗੀ ਹੈ ਕਿ ਉਸ ਵਿੱਚ ਬਿਹਤਰ ਪੌਸ਼ਟਿਕ ਤੱਤ ਹੁੰਦੇ ਨੇ, ਤੇ ਜੇ ਮੈਂ ਗੱਲ ਕਰਾਂ ਤਾਜ਼ੇ ਭੋਜਨਾਂ ਦੀ ਜਾਂ ਜੈਵਿਕ ਭੋਜਨਾਂ ਦੀ, ਇਹਨਾਂ ਵਿੱਚ ਐਂਟੀ ਆਕਸੀਡੈਂਟਸ ਦੀ ਮਾਤਰਾ ਬਾਕੀ ਭੋਜਨਾਂ ਨਾਲੋਂ ਬਹੁਤ ਜ਼ਿਆਦਾ ਵਧੀ ਹੋਈ ਹੁੰਦੀ ਹੈ। ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਜਿਹੜੇ ਐਂਟੀ ਆਕਸੀਡੈਂਟ ਦਾ ਇਹਦੇ 'ਚ ਪਰਸੈਂਟੇਜ ਇਨਕਰੀਜ਼ ਹੈਗੀ ਹੈ 30-40%। ਐਂਟੀ ਆਕਸੀਡੈਂਟਸ ਬੇਸਿਕਲੀ ਕਰਦੇ ਕੀ ਹੈ, ਤੁਹਾਨੂੰ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸ਼ਮਤਾ ਹੈਗੀ ਹੈ ਉਹ ਪ੍ਰਦਾਨ ਕਰਦੇ ਨੇ, ਠੀਕ ਹੈ। ਉਸ ਤੋਂ ਬਾਅਦ ਕਿਉਂਕਿ ਇਹ ਭੋਜਨ ਇਹਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਰਸਾਇਣਿਕ ਖਾਦ ਦੀ ਵਰਤੋਂ ਨਹੀਂ ਹੋਈ, ਤੇ ਇਹ ਭੋਜਨ ਜਿਹੜੇ ਨੇ ਉਹ ਘੱਟ ਰਸਾਇਣਿਕ ਐਕਸਪੋਜ਼ਰ ਦੇ ਕਰਕੇ ਇਹਨਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੀਟਨਾਸ਼ਕ ਰੈਜ਼ੀਡਿਊ ਨਹੀਂ ਹੈਗਾ। ਤੇ ਆਪਾਂ ਨੂੰ ਪਤਾ ਹੈ ਕਿ ਜਦ ਪੈਸਟੀਸਾਈਡ ਰੈਜ਼ੀਡਿਊ ਆਪਣੇ ਖਾਣੇ ਦੇ ਵਿੱਚ ਹੁੰਦਾ ਉਹ ਆਪਾਂ ਬਹੁਤ ਸਾਰੀਆਂ ਬਿਮਾਰੀਆਂ ਦਾ ਸਬੱਬ ਬਣਦਾ, ਤਾਂ ਕਰਕੇ ਇਹਨਾਂ ਭੋਜਨਾਂ ਦੀ ਚੋਣ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਇੱਕ ਹੋਰ ਤੁਸੀਂ ਦੇਖਿਆ ਹੋਏਗਾ ਕਿ ਜੇ ਤੁਸੀਂ ਘਰਾਂ ਵਿੱਚ ਆਪਣੀਆਂ ਸਬਜ਼ੀਆਂ ਤੇ ਫਲ ਉਗਾ ਕੇ ਖਾਂਦੇ ਹੋ ਉਹਦਾ ਸਵਾਦ ਹੀ ਅਲੱਗ ਹੁੰਦਾ, ਠੀਕ ਹੈ। ਕਿਉਂਕਿ ਉਹਦਾ ਰੀਜ਼ਨ ਹੈਗਾ ਕਿ ਜਿਹੜੀ ਮਿੱਟੀ 'ਚ ਆਪਾਂ ਉਹਨੂੰ ਉਗਾਇਆ ਹੈ ਉਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਰਸਾਇਣਿਕ ਖਾਦ ਦੀ ਆਪਾਂ ਵਰਤੋਂ ਨਹੀਂ ਕੀਤੀ, ਤਾਂ ਉਹਦਾ ਜਿਹੜਾ ਸਵਾਦ ਹੈ ਬਾਕੀ ਫਲਾਂ ਤੇ ਸਬਜ਼ੀਆਂ ਨਾਲੋਂ ਬਹੁਤ ਹੀ ਵਧੀਆ ਹੁੰਦਾ। ਉਹ ਪੱਕਣ 'ਚ ਵੀ ਘੱਟ ਸਮਾਂ ਲੈਂਦੀ ਹੈ ਤੇ ਸਵਾਦ ਪੱਖੋਂ ਵੀ ਉਹ ਬਿਹਤਰੀਨ ਹੁੰਦੀ ਹੈ। ਤੇ ਸਭ ਤੋਂ ਜ਼ਰੂਰੀ ਗੱਲ, ਜਦ ਆਪਾਂ ਇਹ ਤਾਜ਼ੇ ਤੇ ਜੈਵਿਕ ਭੋਜਨਾਂ ਦੀ ਚੋਣ ਕਰਦੇ ਹਾਂ, ਆਪਾਂ ਵਾਤਾਵਰਨ ਨੂੰ ਬਹੁਤ ਜ਼ਿਆਦਾ ਲਾਭ ਦਿੰਦੇ ਹਾਂ, ਕਿਉਂਕਿ ਕਿਸੇ ਵੀ ਤਰ੍ਹਾਂ ਤੁਸੀਂ ਇਨਵਾਇਰਮੈਂਟ ਪੋਲਿਊਸ਼ਨ ਤੋਂ ਆਪਾਂ ਆਪਣੇ ਉਸਨੂੰ ਬਚਾ ਰੱਖਦੇ ਹਾਂ
0: ਜੀ। ਹਾਂਜੀ।

0: ਜੈਂਟਸ ਦੀ ਕਿਸਾਨ ਲਈ ਸਰੀਰ ਨੂੰ ਉਸਦੇ ਕਾਫੀ ਫਾਇਦੇ ਹੁੰਦੇ ਨੇ। ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਕਿ ਜੈਵਿਕ ਭੋਜਨ ਦੇ ਹੋਰ ਖਾਸ ਸਿਹਤ ਲਾਭ ਕੀ ਨੇ?
1: ਹਾਂਜੀ, ਇਹ ਨਾ ਵੈਲ ਡਾਕੂਮੈਂਟਡ ਹੈਗਾ, ਬਹੁਤ ਸਾਰੇ ਰਿਸਰਚ ਪੇਪਰਸ ਇਸ ਗੱਲ ਨੂੰ ਪ੍ਰਮਾਣਿਤ ਕਰਦੇ ਨੇ ਕਿ ਜੇ ਆਪਾਂ ਜੈਵਿਕ ਭੋਜਨਾਂ ਦੀ ਗੱਲ ਕਰੀਏ, ਇੱਕ ਤਾਂ ਉਹਨਾਂ 'ਚ ਕੀਟਨਾਸ਼ਕ ਜਿਹੜੇ ਸੰਪਰਕ ਹੈਗਾ ਉਹ ਘੱਟ ਹੁੰਦਾ ਹੈ, ਤੇ ਖੋਜਾਂ ਨੇ ਇਹ ਵੀ ਦੱਸਿਆ ਹੈ ਕਿ ਜਦ ਪੈਸਟੀਸਾਈਡ ਰੈਜ਼ੀਡਿਊ ਆਪਣੇ ਭੋਜਨ ਦੇ ਵਿੱਚ ਹੁੰਦਾ ਤੇ ਉਸ ਨਾਲ ਤੁਹਾਨੂੰ ਹਾਰਮੋਨਲ ਇੰਬੈਲੈਂਸ, ਇਨਫਰਟੀਲਿਟੀ ਤਾਂ ਅਤੇ ਵੱਖ ਵੱਖ ਤਰ੍ਹਾਂ ਦੇ ਕੈਂਸਰ ਹੋਣ ਦੇ ਖਤਰੇ ਹੁੰਦੇ ਨੇ। ਤੇ ਜੇ ਆਪਾਂ ਜੈਵਿਕ ਭੋਜਨ ਦੀ ਵਰਤੋਂ ਕਰਦੇ ਹਾਂ ਤਾਂ ਆਪਾਂ ਆਪਣੇ ਸਰੀਰ ਨੂੰ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਬਚਾ ਕੇ ਰੱਖਦੇ ਹਾਂ। ਦੂਸਰਾ, ਜਿੱਦਾਂ ਆਪਾਂ ਗੱਲ ਕੀਤੀ ਸੀ ਐਂਟੀ ਆਕਸੀਡੈਂਟਸ ਦੀ, ਇਹਦੇ 'ਚ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੂੰਗੀ ਕਿ ਜੇ ਅਸੀਂ ਜੈਵਿਕ ਤਰੀਕੇ ਨਾਲ ਪਾਲਕ ਉਗਾਈ ਹੈ ਉਸ ਵਿੱਚ 50% ਐਂਟੀ ਆਕਸੀਡੈਂਟ ਦੀ ਮਾਤਰਾ ਜ਼ਿਆਦਾ ਹੈਗੀ ਹੈ ਬਜਾਏ ਉਸ ਪਾਲਕ ਦੇ ਜਿਸ ਵਿੱਚ ਆਪਾਂ ਕਿਸੇ ਵੀ ਤਰ੍ਹਾਂ ਦੀ ਕੋਈ ਰਸਾਇਣਿਕ ਖਾਦ ਦੀ ਵਰਤੋਂ ਕੀਤੀ ਹੈ। ਇੱਕ ਹੋਰ ਗੱਲ, ਕਿਉਂਕਿ ਜਿਹੜੇ ਤੁਹਾਡੇ ਜੈਵਿਕ ਭੋਜਨ ਨੇ ਇਹ ਤੁਹਾਡੀ ਦਿਲ ਦੇ ਹੈਲਥ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਸ ਵਿੱਚ ਜੇ ਆਪਾਂ ਗੱਲ ਕਰੀਏ ਔਰਗੈਨਿਕ ਦੁੱਧ ਦੀ ਜਾਂ ਅੰਡਿਆਂ ਦੀ, ਉਸ ਵਿੱਚ ਓਮੇਗਾ 3 ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਉਹਨੂੰ ਆਪਾਂ ਕਹਿੰਦੇ ਹਾਂ ਹੈਲਦੀਅਰ ਫੈਟ, ਜਿਹੜਾ ਕਿ ਤੁਹਾਡੀ ਦਿਲ ਦੀ ਸਿਹਤ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ। ਤੇ ਇਹ ਸਾਰੇ ਜੈਵਿਕ ਭੋਜਨ ਜਿਹੜੇ ਹੈਗੇ ਆ ਉਹ ਤੁਹਾਡੀ ਗੱਟ ਹੈਲਥ ਲਈ ਬਹੁਤ ਜ਼ਰੂਰੀ ਨੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਪਾਚਨ ਪ੍ਰਣਾਲੀ ਲਈ, ਕਿਉਂਕਿ ਜਿੰਨੇ ਵੀ ਆਪਣੇ ਗੁੱਡ ਮਾਈਕਰੋਬਸ ਆਪਣੇ ਗੱਟ ਵਿੱਚ ਹੈਗੇ ਆ ਉਹ ਸਭ ਦੀ ਚੰਗੀ ਸਿਹਤ ਲਈ ਇਹ ਜੈਵਿਕ ਭੋਜਨਾਂ ਦਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਉਹ ਤੁਹਾਡੀ ਚੰਗੀ ਡਾਈਜੈਸ਼ਨ ਅਤੇ ਤੁਹਾਨੂੰ ਬਿਮਾਰੀਆਂ ਨਾਲ ਲੜਨ ਲਈ ਜਿਹੜੀ ਇਮਿਊਨਿਟੀ ਹੈਗੀ ਹੈ ਉਹ ਵੀ ਪ੍ਰਦਾਨ ਕਰਦੀ ਹੈ। ਤਾਂ ਇਹ ਸਾਰੇ ਹੀ ਰੀਜ਼ਨਸ ਕਰਕੇ ਅੱਜ ਦੀ ਡੇਟ ਵਿੱਚ ਜਿਹੜੀ ਆਪਾਂ ਭੋਜਨ ਦੀ ਚੋਣ ਕਰਨੀ ਹੈ ਉਹ ਜੈਵਿਕ ਹੋਣਾ ਬਹੁਤ ਹੀ ਜ਼ਰੂਰੀ ਹੈ।
0: ਜੀ।

ਤੇ ਗਰਮੀਆਂ 'ਚ ਆਪਾਂ ਦੇਖਿਆ ਹੈ ਕਿ ਤਰਬੂਜ਼, ਖਰਬੂਜਾ, ਘੀਆ, ਟਿੰਡੇ, ਤਰਾਂ, ਇਹ ਸਾਰੀਆਂ ਹੀ ਫਲ ਤੇ ਸਬਜ਼ੀਆਂ, ਇਹਨਾਂ 'ਚ ਜ਼ਿਆਦਾ ਪਾਣੀ ਹੁੰਦਾ ਤੇ ਤੁਹਾਡੀ ਸਰੀਰ ਨੂੰ ਹਾਈਡਰੇਸ਼ਨ ਦਿੰਦਾ, ਤੁਹਾਨੂੰ ਡੀਹਾਈਡਰੇਸ਼ਨ ਤੋਂ ਬਚਾਉਂਦਾ। ਤਾਂ ਮੌਸਮ ਨੇ ਵੀ ਤੁਹਾਨੂੰ ਤੁਹਾਡੇ ਸਰੀਰ ਦੀ ਲੋੜਾਂ ਦੇ ਅਨੁਸਾਰ ਹੀ ਭੋਜਨ ਪ੍ਰਦਾਨ ਕੀਤੇ ਹੈ। ਤਾਂਹੀਓ ਅਸੀਂ ਕਹਿੰਦੇ ਹਾਂ ਕਿ ਤੁਸੀਂ ਆਪਣੀ ਸਰੀਰਕ ਲੋੜਾਂ ਦੇ ਅਨੁਸਾਰ ਲੋਕਲ ਤੇ ਸੀਜ਼ਨਲ ਫੂਡਸ ਖਾਓ, ਕਿਉਂਕਿ ਜਦ ਤੁਸੀਂ ਸੀਜ਼ਨ ਤੋਂ ਇਲਾਵਾ, ਮੌਸਮ ਤੋਂ ਇਲਾਵਾ ਜਿਹੜੇ ਵੀ ਕੋਈ, ਜਿਹਦਾ ਆਪਾਂ ਦੇਖਦੇ ਹਾਂ ਕਿ ਗਰਮੀਆਂ 'ਚ ਹੁਣ ਗੋਭੀ ਵੀ ਆਉਂਦੀ ਹੈ, ਹਨਾ, ਤੇ ਇਹਨਾਂ ਵਿੱਚ ਕੀ ਹੁੰਦਾ ਕਿ ਜਦ ਬੇਮੌਸਮ ਫਲ ਤੇ ਸਬਜ਼ੀ ਤੁਹਾਨੂੰ ਬਾਜ਼ਾਰ 'ਚ ਮਿਲਦੀ ਹੈ, ਉਹਦੇ 'ਚ ਪੱਕੀ ਗੱਲ ਹੈ ਕਿ ਉਹਦੇ 'ਚ ਕੀਟਨਾਸ਼ਕ ਦਵਾਈਆਂ ਦਾ ਅਸਰ ਜ਼ਰੂਰ ਹੁੰਦਾ, ਤਾਂ ਹੀ ਉਸ ਸਮੇਂ ਉਹ ਤੁਹਾਨੂੰ ਬਾਜ਼ਾਰ 'ਚ ਮਿਲ ਰਹੀ ਹੈ। ਤਾਂ ਪਰਹੇਜ਼ ਰੱਖੀਏ ਇਹਨਾਂ ਫਲ ਤੇ ਸਬਜ਼ੀਆਂ ਨੂੰ ਜਿਹੜੇ ਬੇਮੌਸਮ ਤੁਹਾਨੂੰ ਮਿਲਦੇ ਨੇ। ਤੇ ਇਸ ਤੋਂ ਇਲਾਵਾ ਜਿਹੜੇ ਵੀ ਆਪਣੇ ਤਾਜ਼ੇ ਫਲ ਤੇ ਸਬਜ਼ੀਆਂ ਹੈਗੀਆਂ, ਉਹਨਾਂ ਵਿੱਚ ਕੁਦਰਤੀ ਇਨਜ਼ਾਈਮਸ ਨੇ ਜਿਹੜੀ ਕਿ ਤੁਹਾਡੀ ਪਾਚਨ ਪ੍ਰਕਿਰਿਆ ਨੂੰ ਵਧਾਉਂਦੀ ਹੈਗੀ ਹੈ। ਤੇ ਨਾਲ ਦੀ ਨਾਲ ਜਦ ਵੀ ਆਪਾਂ ਤਾਜ਼ਾ ਫਲ ਤੇ ਸਬਜ਼ੀਆਂ ਦੀ ਗੱਲ ਕਰਦੇ ਹਾਂ, ਡੈਫੀਨੇਟਲੀ ਆਪਾਂ ਜਿੰਨੇ ਵੀ ਤੁਹਾਡੇ ਫਾਰਮਰਸ ਨੇ, ਆਪਾਂ ਉਹਨਾਂ ਦੀ ਇਕੋਨਮੀ 'ਚ ਵੀ ਹੈਲਪ ਕਰਦੇ ਹਾਂ। ਤਾਂ ਜ਼ਰੂਰੀ ਹੈ ਕਿ ਵੀ ਆਪਾਂ ਤਾਜ਼ੇ ਭੋਜਨਾਂ ਨੂੰ ਹੀ ਸੇਵਨ ਕਰੀਏ ਅਤੇ ਆਪਣੀ ਸਿਹਤ ਦਾ ਖਿਆਲ ਰੱਖੀਏ।

0: किसान वीरो प्रधानमंत्री किसान सम्मान निधि पीएम किसान योजना तहत योग किसान परिवारां नूं हर साल 6000 दी वित्तीय सहायता 3 बराबर किश्तां विच सिद्धी बैंक खाते विच भेजी जांदी है। जेकर तुसी योग हो तां अपनी रजिस्ट्रेशन अते EKYC समय सिर पूरी करो।
1: वधेरे जानकारी लई अपने नेड़ले कॉमन सर्विस सेंटर खेतीबाड़ी विभाग या ब्लॉक खेतीबाड़ी दफ्तर नाल संपर्क करो। पीएम किसान किसानां दा सम्मान खुशहाली वल इक मजबूत कदम।
0: खेतीबाड़ी अते किसान भलाई मंत्रालय भारत सरकार।
2: ਅੱਜ ਦੇ ਸਾਡੇ ਇਸ ਪ੍ਰੋਗਰਾਮ ਦਾ ਵਿਸ਼ਾ ਹੈ ਜੈਵਿਕ ਅਤੇ ਤਾਜ਼ਾ ਭੋਜਨ ਦੇ ਲਾਭ ਤੇ ਇਸ ਸੰਬੰਧੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮਾਹਰ ਮਹਿਮਾਨ ਜੁੜੇ ਹੋਏ ਨੇ ਡਾਕਟਰ ਸੋਨਿਕਾ ਸ਼ਰਮਾ ਜੀ। ਡਾਕਟਰ ਸਾਹਿਬ, ਜਦੋਂ ਅਸੀਂ ਜੈਵਿਕ ਭੋਜਨ ਦੀ ਗੱਲ ਕਰਦੇ ਹਾਂ ਤਾਂ ਕਾਫੀ ਵਾਰ ਇਹ ਹੁੰਦਾ ਹੈ ਕਿ ਕਿਹਾ ਜਾਂਦਾ ਹੈ ਕਿ ਭੋਜਨ ਕਾਫੀ ਮਹਿੰਗਾ ਹੈ, ਕਿ ਇਹ ਸੱਚਮੁੱਚ ਵਾਧੂ ਖਰਚੇ ਦੇ ਲਾਇਕ ਹੈ?
3: ਹਾਂਜੀ, ਇਹ ਮੈਂ ਜ਼ਰੂਰ ਚੀਜ਼ ਨੂੰ ਮੰਨਦੀ ਹਾਂ ਕਿ ਜਦ ਵੀ ਤੁਸੀਂ ਕੋਈ ਪੈਕਟ ਜਿਹਦੇ 'ਤੇ ਔਰਗੈਨਿਕ ਇੰਡੀਆ ਜਾਂ ਔਰਗੈਨਿਕ ਫੂਡ ਦਾ ਮਾਰਕਾ ਹੋਏ, ਉਹ ਡੈਫੀਨੇਟਲੀ 20-30% ਮਹਿੰਗਾ ਹੁੰਦਾ ਬਾਕੀ ਭੋਜਨਾਂ ਨੂੰ। ਪਰ ਇੱਕ ਇਹ ਵੀ ਗੱਲ ਤੁਸੀਂ ਜ਼ਰੂਰ ਮੰਨੋਗੇ ਕਿ ਆਪਾਂ ਕਹਿੰਦੇ ਹਾਂ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ, ਹੈ ਨਾ। ਰੋਕਥਾਮ ਇਲਾਜ ਤੋਂ ਡੈਫੀਨੇਟਲੀ ਬਿਹਤਰ ਹੈਗਾ। ਦੇਖੋ, ਇੱਥੇ ਇਹ ਗੱਲ ਮੰਨਣੀ ਬਹੁਤ ਜ਼ਰੂਰੀ ਹੈ ਕਿ ਮੈਂ ਇਹ ਨਹੀਂ ਕਹਿ ਰਹੀ ਕਿ ਸਾਰੇ ਹੀ ਭੋਜਨ ਆਪਾਂ ਜੈਵਿਕ ਖਰੀਦੀਏ, ਪਰ ਆਪਾਂ ਛੋਟੇ ਛੋਟੇ ਸਟੈਪਸ ਲੈ ਸਕਦੇ ਹਾਂ। ਉਹ ਛੋਟੇ ਛੋਟੇ ਸਟੈਪਸ ਕੀ ਹੈਗੇ ਹੈ? ਦੇਖੋ, ਕੁਝ ਫਲ ਤੇ ਸਬਜ਼ੀਆਂ ਨੇ ਜਿਨ੍ਹਾਂ ਨੂੰ ਆਪਾਂ ਛਿਲਕਾ ਦੇ ਸਮੇਤ ਖਾਣਾ ਹੁੰਦਾ, ਜਿਵੇਂ ਕਿ ਆਪਾਂ ਗੱਲ ਕਰੀਏ ਸੇਬ ਦੀ, ਅੰਗੂਰ, ਸ਼ਿਮਲਾ ਮਿਰਚ, ਗੋਭੀ, ਬੈਂਗਣ, ਇਹ ਸਾਰੇ, ਜਾਂ ਹਰੇ ਪੱਤੇਦਾਰ ਸਬਜ਼ੀਆਂ, ਇਹ ਸਾਰੇ ਆਪਾਂ ਸਾਬਤ ਖਾਂਦੇ ਹਾਂ, ਠੀਕ ਹੈ। ਤੇ ਇਹਨਾਂ ਤੇ ਜਿਹੜੀ ਕੀਟਨਾਸ਼ਕ ਦਵਾਈਆਂ ਦਾ ਅਸਰ ਵੀ ਬਹੁਤ ਜ਼ਿਆਦਾ ਹੁੰਦਾ, ਤਾਂ ਪ੍ਰੈਫਰ ਕਰੋ ਜਿਹੜੀ ਤੁਸੀਂ ਛਿਲਕੇ ਦੇ ਸਮੇਤ ਕੋਈ ਫਲ ਤੇ ਸਬਜ਼ੀ ਖਾ ਰਹੇ ਹੋ, ਉਹ ਤੁਸੀਂ ਜੈਵਿਕ ਲੈਣ ਦੀ ਕੋਸ਼ਿਸ਼ ਕਰੋ, ਠੀਕ ਹੈ। ਹੁਣ ਆਮ ਤੌਰ ਤੇ ਲੋਕੀ ਕਹਿਣਗੇ ਕਿ ਜੀ, ਅਸੀਂ ਤਾਂ ਸਬਜ਼ੀ ਵਾਲੇ ਤੋਂ ਲੈਂਦੇ ਹਾਂ, ਸਾਨੂੰ ਤਾਂ ਪਤਾ ਨਹੀਂ ਕਿ ਉਹਦਾ ਸੋਰਸ ਕੀ ਸੀਗਾ, ਠੀਕ ਹੈ। ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਜੇ ਕੋਈ ਵੀ ਫਲ ਜਾਂ ਸਬਜ਼ੀ ਘਰੇ ਲੈ

0: ਕੇ ਆ ਰਹੇ ਹੋ, ਤੁਸੀਂ ਪਾਣੀ ਵਿੱਚ ਨਮਕ ਜਾਂ ਸਿਰਕਾ ਇਹ ਪਾ ਕੇ ਤੁਸੀਂ ਸਬਜ਼ੀ ਨੂੰ ਘੱਟ ਤੋਂ ਘੱਟ ਅੱਧਾ ਘੰਟਾ ਰੱਖੋ। ਉਸ ਤੋਂ ਬਾਅਦ ਵਗਦੇ ਪਾਣੀ ਵਿੱਚ ਚੰਗੀ ਤਰ੍ਹਾਂ ਧੋ ਲਓ, ਤਾਂ ਜੋ ਉਹਦੇ ਤੇ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਕੀਟਨਾਸ਼ਕ ਰੈਜ਼ੀਡਿਊ ਰਹਿ ਗਿਆ ਐਟਲੀਸਟ ਉਹ ਨਿਕਲ ਜਾਂਦਾ। ਇੱਕ ਤਾਂ ਇਹ ਤਰੀਕਾ ਹੋ ਗਿਆ।
1: ਜੀ
0: ਦੂਜਾ ਤਰੀਕਾ ਹੈਗਾ ਕਿ ਤੁਸੀਂ ਆਪਣੇ ਘਰ 'ਚ ਵੀ ਉਗਾ ਸਕਦੇ ਹੋ। ਸਾਰੀਆਂ ਜਿਹੜੀਆਂ ਵੀ ਮੌਸਮੀ ਫਲ ਤੇ ਸਬਜ਼ੀਆਂ ਨੇ ਆਪਾਂ ਘਰਾਂ 'ਚ ਉਗਾ ਸਕਦੇ ਹਾਂ। ਹੁਣ ਲੋਕੀ ਕਹਿਣਗੇ ਕਿ ਜੀ ਅਸੀਂ ਤਾਂ ਪੂਰਾ ਵਿਹੜਾ ਹੀ ਪੱਕਾ ਕਰ ਲਿਆ, ਸਾਡੇ ਕੋਲ ਤਾਂ ਥਾਂ ਹੀ ਨਹੀਂ ਹੈਗੀ, ਹੈ ਨਾ। ਉਹਦੇ 'ਚ ਇੱਕ ਹੈਗਾ ਕਿ ਜਾਂ ਤਾਂ ਤੁਸੀਂ ਗਮਲਿਆਂ ਦੇ ਵਿੱਚ ਆਪਣੀ ਪਾਲਕ, ਮੇਥੀ, ਹੈ ਨਾ, ਧਨੀਆ, ਪੁਦੀਨਾ ਆਪਾਂ ਇਹ ਉਗਾ ਸਕਦੇ ਹਾਂ, ਜਾਂ ਤੁਸੀਂ ਹੁਣ ਬਾਜ਼ਾਰ 'ਚ ਦੇਖਿਆ ਹੋਏਗਾ ਜਾਂ ਆਨਲਾਈਨ ਜਾਂ ਕਿਸੇ ਵੀ ਨਰਸਰੀ ਤੋਂ ਤੁਹਾਨੂੰ ਗਰੋਇੰਗ ਬੈਗਸ ਮਿਲ ਜਾਂਦੇ ਨੇ।
1: ਬਿਲਕੁਲ
0: ਵੱਖ ਵੱਖ ਤਰ੍ਹਾਂ ਦੇ ਹਰੇ ਰੰਗ ਦੇ ਤੁਸੀਂ ਬੈਗਸ ਦੇਖੇ ਹੋਣਗੇ। ਉਹਦੇ 'ਚ ਤੁਸੀਂ ਵੱਖ ਵੱਖ ਸਬਜ਼ੀਆਂ ਜਾਂ ਫਲਾਂ ਨੂੰ ਤੁਸੀਂ ਉਗਾ ਸਕਦੇ ਹੋ, ਡਿਪੈਂਡਿੰਗ ਤੁਹਾਡੀ ਕੀ ਲੋੜਾਂ ਨੇ। ਉਹਦੇ ਵੱਖ ਵੱਖ ਸਾਈਜ਼ ਨੇ, ਜਿੱਦਾਂ 9x9 ਦਾ, 12x12 ਦਾ, ਵੱਡੇ ਤੋਂ ਵੱਡਾ 24x36 ਦੇ ਵੀ ਮਿਲਦੇ ਨੇ। ਪਰ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਜਿੱਦਾਂ ਦੇ ਘਰਾਂ 'ਚ ਖੁੱਲੀ ਥਾਂ ਹੈਗੀ ਹੈ ਕੋਈ ਵੀ ਸਬਜ਼ੀਆਂ ਜਾਂ ਤੁਸੀਂ ਘਰੇ ਅਮਰੂਦ, ਨਿੰਬੂ ਇਹ ਉਗਾ ਸਕਦੇ ਹੋ, ਉਹ ਜ਼ਰੂਰ ਕਰੋ। ਕਿਉਂਕਿ ਉਸ ਨਾਲ ਤੁਸੀਂ ਇੱਕ ਤਾਂ ਤਾਜ਼ੀ ਚੀਜ਼ ਖਾ ਰਹੇ ਹੋ ਤੇ ਇੱਕ ਤੁਸੀਂ ਬਿਨਾਂ ਕਿਸੇ ਕੀਟਨਾਸ਼ਕ ਦਵਾਈਆਂ ਦੇ ਆਪਣਾ ਭੋਜਨ ਦੀ ਸੇਵਾ ਕਰ ਰਹੇ ਹੋ।

0: ਡਾਕਟਰ ਸੋਨੀਕਾ ਜੀ, ਜੈਵਿਕ ਭੋਜਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਖਾਸ ਤੌਰ ਤੇ ਦਿਮਾਗ ਦੇ ਵਿੱਚ ਇਹ ਸਵਾਲ ਆਉਂਦਾ ਹੈ ਕਿ ਇਹ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਲਈ ਜ਼ਿਆਦਾ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਤੁਹਾਡੇ ਕੋਲ ਇਹ ਵੀ ਜਾਣਨਾ ਚਾਹਾਂਗਾ ਕਿ ਇਹ ਤੱਥ ਕਿੰਨਾ ਕੁ ਸਹੀ ਹੈ ਔਰ ਇਸ ਦੇ ਨਾਲ ਨਾਲ ਸਾਡਾ ਮੂਡ ਜਾਂ ਸਾਡੀਆਂ ਅੰਤਰੀਆਂ ਦੀ ਸਿਹਤ ਨੂੰ ਕੀ ਇਹ ਪ੍ਰਭਾਵਿਤ ਕਰਦਾ ਹੈ?
1: ਹਾਂਜੀ, ਜੇ ਆਪਾਂ ਗੱਲ ਕਰੀਏ ਜੈਵਿਕ ਜਾਂ ਤਾਜ਼ੇ ਭੋਜਨਾਂ ਦੀ, ਇਹਦੀ ਲੋੜ ਤਾਂ ਦੇਖੋ ਹਰੇਕ ਉਮਰ ਦੇ ਵਿਅਕਤੀ ਨੂੰ ਹੈਗੀ ਹੈ। ਖਾਸ ਤੌਰ ਤੇ ਆਪਾਂ ਗੱਲ ਕਰ ਰਹੇ ਹਾਂ ਬੱਚਿਆਂ ਤੇ ਗਰਭਵਤੀ ਔਰਤਾਂ ਲਈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਬੱਚਿਆਂ ਦੀ। ਕਿਹਾ ਜਾਂਦਾ ਹੈ ਜਾਂ ਰਿਸਰਚ ਨੇ ਵੀ ਪ੍ਰੂਵ ਕੀਤਾ ਹੈਗਾ ਕਿ 90% ਜਿਹੜਾ ਤੁਹਾਡਾ ਦਿਮਾਗੀ ਵਿਕਾਸ ਹੈ ਉਹ 5 ਸਾਲ ਦੀ ਉਮਰ ਚ ਹੋ ਜਾਂਦਾ। ਤਾਂ ਜ਼ਰੂਰੀ ਹੈਗਾ ਕਿ ਆਪਾਂ ਬੱਚਿਆਂ ਤੇ ਖਾਸ ਧਿਆਨ ਦੇਈਏ, ਕਿਉਂਕਿ ਦਿਮਾਗੀ ਵਿਕਾਸ ਲਈ ਜਿਹੜਾ ਤੁਹਾਡਾ ਭੋਜਨ ਹੈਗਾ ਉਹ ਤਾਜ਼ਾ ਤਾਂ ਹੋਣਾ ਹੀ ਚਾਹੀਦਾ, ਉਹ ਜੈਵਿਕ ਵੀ ਹੋਣਾ ਚਾਹੀਦਾ। ਕਿਉਂਕਿ ਖੋਜ ਨੇ ਇਹ ਵੀ ਦੱਸਿਆ ਹੈ ਕਿ ਜਿਹੜਾ ਵੀ ਤੁਹਾਡਾ ਪੈਸਟੀਸਾਈਡ ਰੈਜ਼ੀਡਿਊ ਵਾਲੇ ਫਲ ਤੇ ਸਬਜ਼ੀਆਂ ਨੇ ਉਹਨੂੰ ਡਾਇਰੈਕਟ ਲਿੰਕ ਕੀਤਾ ਬੱਚੇ ਦੀ IQ ਨਾਲ, ਉਹਦੀ ਕੰਸਨਟ੍ਰੇਸ਼ਨ ਨਾਲ, ਲਰਨਿੰਗ ਐਬਿਲਿਟੀਜ਼ ਨਾਲ। ਇੱਕ ਹੋਰ ਆਪਾਂ ਟਰਮ ਯੂਜ਼ ਕਰਦੇ ਹਾਂ ਬੱਚਿਆਂ ਲਈ, ADHD।
0: ਜੀ,
1: ਬੇਸਿਕਲੀ ਇਹ ਹੈਗੇ ਅਟੈਂਸ਼ਨ ਡੈਫੀਸ਼ੈਂਟ ਹਾਈਪਰ ਐਕਟੀਵਿਟੀ ਡਿਸਆਰਡਰ। ਠੀਕ ਹੈ, ਤੇ ਜਿਹੜੇ ਬੱਚਿਆਂ 'ਚ ਆਪਾਂ ਜੈਵਿਕ ਭੋਜਨ ਨਹੀਂ ਦੇ ਰਹੇ ਉਹਨਾਂ 'ਚ ਇਹ ਸਾਰੀਆਂ ਪ੍ਰੋਬਲਮਸ, ਦਿਮਾਗ ਨਾਲ ਰਿਲੇਟਿਡ ਪ੍ਰੋਬਲਮਸ ਆਉਣ ਦੇ ਚਾਂਸਿਸ ਹੁੰਦੇ ਹੈ। ਤਾਂ ਕਰਕੇ ਜ਼ਰੂਰੀ ਹੈਗਾ ਕਿ ਆਪਾਂ ਇਹਨਾਂ ਨੂੰ ਤਾਜ਼ਾ ਤੇ ਜੈਵਿਕ ਭੋਜਨ ਦਾ ਹੀ ਜ਼ਿਆਦਾ ਸੇਵਨ ਕਰਵਾਈਏ। ਦੂਸਰਾ ਹੈਗਾ ਕਿ ਜਿਹੜੇ ਵੀ ਤੁਹਾਡੇ ਜੈਵਿਕ ਭੋਜਨ ਨੇ ਉਹਨਾਂ ਵਿੱਚ ਸਿਰਫ ਤੁਹਾਡੀ ਦਿਮਾਗੀ ਵਿਕਾਸ ਲਈ ਨਹੀਂ, ਤੁਹਾਡੀ ਓਵਰਆਲ ਗਰੋਥ ਲਈ, ਮੈਂ ਆਪਾਂ ਬੱਚਿਆਂ ਦੀ ਗੱਲ ਕਰ ਰਹੇ ਹਾਂ, ਓਵਰਆਲ ਗਰੋਥ ਲਈ, ਉਹਨਾਂ ਦੀ ਇਮਿਊਨਿਟੀ ਵਧਾਉਣ ਲਈ ਬਹੁਤ ਹੀ ਜ਼ਰੂਰੀ ਹੈ। ਤੇ ਈਵਨ ਖੋਜ ਨੇ ਇਹ ਵੀ ਦੱਸਿਆ ਕਿ ਜਿਹੜੇ ਬੱਚਿਆਂ ਨੂੰ ਆਪਾਂ ਜੈਵਿਕ ਭੋਜਨ ਦਿੰਦੇ ਹਾਂ ਉਹਨਾਂ ਵਿੱਚ ਘੱਟ ਐਲਰਜਿਕ, ਜਿੱਦਾਂ ਅਸਥਮਾ ਵਗੈਰਾ ਦੀ ਪ੍ਰੋਬਲਮਸ ਘੱਟ ਹੁੰਦੀ।

0: ਪਤੀ ਔਰਤ ਹੈ ਉਹ ਜੈਵਿਕ ਭੋਜਨ ਦਾ ਹੀ ਸੇਵਨ ਕਰੇ, ਚਾਹੇ ਤੁਸੀਂ ਬਾਜ਼ਾਰੋਂ ਲੈ ਕੇ ਆਉਂਦੇ ਹੋ, ਜਿਵੇਂ ਆਪਾਂ ਪਹਿਲੇ ਗੱਲ ਕੀਤੀ ਸੀ ਕਿ ਉਹਨੂੰ ਚੰਗੀ ਤਰ੍ਹਾਂ ਧੋ ਕੇ ਪਾਣੀ 'ਚ ਰੱਖ ਕੇ ਚੰਗੀ ਤਰ੍ਹਾਂ ਧੋ ਲਈਏ, ਜਾਂ ਤੁਸੀਂ ਘਰੇ ਉਗਾਓ। ਜਿਹੜੇ ਵੀ ਜੈਵਿਕ ਭੋਜਨ ਨੇ ਉਹਨਾਂ 'ਚ ਇੱਕ ਤਾਂ ਫੋਲੇਟ ਦੀ ਮਾਤਰਾ ਬਹੁਤ ਅੱਛੀ ਹੁੰਦੀ ਹੈ ਅਤੇ ਉਹ ਨਿਊਰਲ ਟਿਊਬ ਡਿਵੈਲਪਮੈਂਟ ਉਹਦੇ 'ਚ ਬਹੁਤ ਲਾਭਦਾਇਕ ਹੈ। ਇਹਨਾਂ ਵਿੱਚ ਲੋਹੇ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਹੜਾ ਕਿ ਗਰਭਵਤੀ ਔਰਤ ਦੀ ਐਨੀਮੀਆ ਦੀ ਪ੍ਰੋਬਲਮ ਨੂੰ ਵੀ ਸੋਲਵ ਕਰਦਾ ਅਤੇ ਨਾਲ ਦੀ ਨਾਲ ਸ਼ੂਗਰ ਨੂੰ ਵੀ ਮੈਨੇਜ ਕਰਦਾ। ਆਪਣੇ ਅਤੇ ਆਪਣੇ ਬੱਚਿਆਂ ਦੀ ਸਿਹਤ ਲਈ ਜਿਹੜੀ ਗਰਭਵਤੀ ਔਰਤ ਹੈਗੀ ਹੈ ਉਹਨੂੰ ਤਾਜ਼ਾ ਅਤੇ ਜੈਵਿਕ ਭੋਜਨ ਦਾ ਹੀ ਸੇਵਨ ਕਰਨਾ ਚਾਹੀਦਾ।
1: ਜੀ ਡਾਕਟਰ ਸੋਨਿਕਾ ਸ਼ਰਮਾ ਜੀ, ਤੁਸੀਂ ਬਹੁਤ ਹੀ ਲਾਹੇਵੰਦ ਅਤੇ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਇਸ ਵਿਸ਼ੇ ਦੇ ਉੱਪਰ। ਜਾਂਦੇ ਜਾਂਦੇ ਤੁਹਾਡੇ ਕੋਲ ਪੁੱਛਣਾ ਚਾਹਾਂਗੇ ਕਿ ਸਾਡੀ ਰੁਜ਼ੇਮਿਆਂ ਭਰੀ ਜ਼ਿੰਦਗੀ ਹੈ, ਉਸ ਦੇ ਵਿੱਚ ਜੇਕਰ ਅਸੀਂ ਜੈਵਿਕ ਅਤੇ ਤਾਜ਼ਾ ਭੋਜਨ ਨੂੰ ਸ਼ਾਮਲ ਕਰਨਾ ਹੋਵੇ ਤਾਂ ਤੁਸੀਂ ਕੀ ਖਾਸ ਜਾਣਕਾਰੀ ਸਾਡੇ ਲਿਸਨਰਸ ਦੇ ਨਾਲ ਸਾਂਝੀ ਕਰੋਗੇ?
0: ਦੇਖੋ, ਸਭ ਤੋਂ ਪਹਿਲੇ ਤਾਂ ਆਪਾਂ ਜਦ ਬਾਜ਼ਾਰ 'ਚ ਜਾਂਦੇ ਹਾਂ ਤਾਂ ਭੋਜਨ ਦੀ ਚੋਣ ਸਹੀ ਢੰਗ ਨਾਲ ਕਰੀਏ, ਹੈ ਨਾ। ਜੇ ਤੁਸੀਂ ਸਿੱਧਾ ਕਿਸੇ ਫਾਰਮਰ ਤੋਂ ਲੈ ਸਕਦੇ ਹੋ ਡੈਫੀਨੇਟਲੀ ਉਹਨਾਂ ਤੋਂ ਫਲ ਅਤੇ ਸਬਜ਼ੀਆਂ ਲਓ, ਵਰਨਾ ਆਪਾਂ ਆਮ ਤੌਰ 'ਤੇ ਸਬਜ਼ੀ ਵਾਲੇ ਤੋਂ ਹੀ ਲੈਂਦੇ ਹਾਂ। ਸਭ ਤੋਂ ਪਹਿਲਾਂ ਤਾਂ ਉਹੀ ਤਰੀਕਾ ਕਿ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਉਹਦੀ ਵਰਤੋਂ ਕਰੀਏ। ਸੈਕਿੰਡਲੀ ਜ਼ਰੂਰੀ ਹੈਗਾ ਕਿ ਮੌਸਮੀ ਫਲ ਅਤੇ ਸਬਜ਼ੀਆਂ ਦਾ ਸੇਵਨ ਕਰੀਏ। ਜਿਹੜੀ ਚੀਜ਼ ਮੌਸਮ ਵਿੱਚ ਨਹੀਂ ਆਉਂਦੀ, ਜਿੱਦਾਂ ਗੋਭੀ ਤੁਹਾਡੀ ਜੇ ਗਰਮੀਆਂ 'ਚ ਨਹੀਂ ਸਬਜ਼ੀ ਹੈਗੀ ਤਾਂ ਆਪਾਂ ਉਸ ਤੋਂ ਪਰਹੇਜ਼ ਰੱਖੀਏ, ਹੈ ਨਾ। ਜਿਹੜਾ ਫਲ ਤੁਹਾਡਾ ਮੌਸਮ 'ਚ ਨਹੀਂ ਉੱਗਦਾ, ਜੇ ਉਹ ਮੌਸਮ 'ਚ ਨਹੀਂ ਹੈ ਤਾਂ ਉਹਦੇ 'ਤੇ ਡੈਫੀਨੇਟਲੀ ਕੀਟਨਾਸ਼ਕ ਦਵਾਈਆਂ ਦਾ ਉਹਨਾਂ ਦੇ ਛਿੜਕਾਅ ਕੀਤਾ ਹੀ ਕੀਤਾ, ਉਹਨਾਂ ਤੋਂ ਪਰਹੇਜ਼ ਰੱਖੀਏ। ਹੋਰ ਹੋ ਸਕਦਾ ਹੈ ਕਿ ਜੇ ਤੁਸੀਂ ਘਰੇ ਉਗਾ ਸਕਦੇ ਹੋ, ਚਾਹੇ ਆਪਣੀ ਖਾਲੀ ਥਾਂ 'ਤੇ, ਚਾਹੇ ਤੁਸੀਂ ਗਰੋਇੰਗ ਬੈਗਸ ਲੈ ਕੇ ਉਹ ਉਗਾ ਸਕਦੇ ਹੋ, ਉਹ ਜ਼ਰੂਰ ਕਰੋ। ਹੋਰ ਕੁਛ ਨਹੀਂ, ਜਿੰਨੀਆਂ ਵੀ ਹਰਬਸ ਨੇ ਜਿਵੇਂ ਧਨੀਆ, ਪੁਦੀਨਾ, ਐਟਲੀਸਟ ਇਹ ਤਾਂ ਆਪਾਂ ਗਮਲਿਆਂ ਦੇ ਵਿੱਚ ਉਗਾ ਸਕਦੇ ਹਾਂ, ਕਰੀ ਪੱਤਾ, ਇਹਨਾਂ ਨੂੰ ਆਪਾਂ ਉਗਾ ਕੇ ਰੋਜ਼ਾਨਾ ਆਪਣੀ ਖੁਰਾਕ ਦਾ ਹਿੱਸਾ ਜ਼ਰੂਰ ਬਣਾਈਏ। ਅਤੇ ਜੇ ਆਪਾਂ ਬਾਜ਼ਾਰੋਂ ਕੋਈ ਚੀਜ਼ ਖਰੀਦ ਰਹੇ ਹਾਂ ਤਾਂ ਉਹਦੇ 'ਤੇ ਲੇਬਲ ਜ਼ਰੂਰ ਚੈੱਕ ਕਰੀਏ ਕਿ ਔਰਗੈਨਿਕ ਇੰਡੀਆ ਜਾਂ FSSAI ਦਾ ਮਾਰਕਸ ਹੋਏ, ਤਾਂ ਜੋ ਤੁਹਾਡਾ ਭੋਜਨ ਜਿਹੜਾ ਹੈਗਾ ਤੁਹਾਡੀ ਸਿਹਤ ਲਈ ਸੁਰੱਖਿਅਤ ਹੈ ਅਤੇ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਸਿਹਤ ਨੂੰ ਵਧੀਆ ਬਣਾਉਂਦੀ ਹੈਗੀ ਹੈ।
1: ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸੋਨਿਕਾ ਸ਼ਰਮਾ ਜੀ, ਤੁਸੀਂ ਆਪਣੇ ਕੀਮਤੀ ਪਲਾਂ 'ਚੋਂ ਕੁਝ ਪਲ ਸਾਡੇ ਨਾਲ ਸਾਂਝੇ ਕੀਤੇ ਅਤੇ ਜੈਵਿਕ ਅਤੇ ਤਾਜ਼ਾ ਭੋਜਨ ਦੇ ਲਾਭ ਬਾਰੇ ਸਾਨੂੰ ਜਾਣਕਾਰੀ ਮੁਹੱਈਆ ਕਰਵਾਈ।
0: ਸ਼ੁਕਰੀਆ ਜੀ।
1: ਜੀ ਸੋ ਦੋਸਤੋ, ਇਹ ਸਨ ਡਾਕਟਰ ਸੋਨਿਕਾ ਸ਼ਰਮਾ ਜੀ, ਪ੍ਰੋਫੈਸਰ ਡਿਪਾਰਟਮੈਂਟ ਆਫ ਫੂਡ ਐਂਡ ਨਿਊਟ੍ਰੀਸ਼ਨ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਜੈਵਿਕ ਅਤੇ ਤਾਜ਼ਾ ਭੋਜਨ ਦੇ ਸਾਡੇ ਸਰੀਰ ਨੂੰ ਕੀ ਲਾਭ ਹੁੰਦੇ ਨੇ ਅਤੇ ਜੇਕਰ ਅਸੀਂ ਇਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਅਪਣਾ ਲਵਾਂਗੇ ਤਾਂ ਅਸੀਂ ਅਣਜਾਣੇ ਦੇ ਵਿੱਚ ਨਹੀਂ, ਜਾਣ ਕੇ ਵੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰ ਸਕਾਂਗੇ। ਸੋ ਇਹੋ ਜਿਹੀ ਹੋਰ ਲਾਹੇਵੰਦ ਜਾਣਕਾਰੀ ਦੇ ਨਾਲ ਜਲਦ ਤੁਹਾਡੇ ਤੱਕ ਪਹੁੰਚਾਂਗੇ। ਸੋ ਤਦ ਤੱਕ ਦੇ ਲਈ ਆਪਣੇ ਦੋਸਤ ਬਿਪਨ ਸੁਮਨ ਨੂੰ ਫਾਰਮ ਟੂ ਸਿਟੀ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ, ਜੈ ਹਿੰਦ।
2: ਇਸ ਪ੍ਰੋਗਰਾਮ ਦੇ ਪ੍ਰਾਯੋਜਕ ਸਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
3: ਸੰਕਟ ਕੇ ਸਮੇਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨੋ ਕੇ ਲਿਏ ਵਰਦਾਨ ਹੈ।
4: ਅਬ ਸੂਖਾ ਪੜੇ ਯਾ ਬਾੜ ਆ ਜਾਏ, ਅਬ ਓਲੇ ਪੜੇ ਯਾ ਕੀਟ ਪਤੰਗੇ ਫਸਲ ਖਾ ਜਾਏ, ਕੋਈ ਫਿਕਰ ਨਹੀਂ।
5: ਹਰ ਜੋਖਿਮ ਦਾ ਦਾਅਵਾ, ਘੱਟੋ ਘੱਟ ਪ੍ਰੀਮੀਅਮ ਤੇ ਵਧੇਰੇ ਭੁਗਤਾਨ ਦਾ ਵਾਅਦਾ। ਨਜ਼ਦੀਕੀ ਕ੍ਰਿਸ਼ੀ ਦਫ਼ਤਰ, ਸਹਿਕਾਰੀ ਸਮਿਤੀ, ਬੈਂਕ ਸ਼ਾਖਾ, ਅਧਿਕਾਰਿਤ ਬੀਮਾ ਕੰਪਨੀ ਜਾਂ ਜਨ ਸੇਵਾ ਕੇਂਦਰ ਵਿੱਚ ਆਪਣੀ ਇੱਛਾ ਨਾਲ ਰਜਿਸਟ੍ਰੇਸ਼ਨ ਕਰਵਾ ਸਕਦੇ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਤੁਹਾਡੀਆਂ ਫਸਲਾਂ ਦਾ ਸੰਪੂਰਨ ਸੁਰੱਖਿਆ ਕਵਚ।

0: ਤੁਸੀਂ ਸੁਣ ਰਹੇ ਸੀ ਸਪੌਂਸਰ ਪ੍ਰੋਗਰਾਮ ਫਾਰਮ ਟੂ ਸਿਟੀ।
1: घर का सपना हो, नई गाड़ी की ख्वाहिश या किसी जरूरत के लिए पैसे, SBI देता है बेहतरीन लोन ऑप्शंस आकर्षक ब्याज दरों के साथ। होम, ऑटो, पर्सनल, पेंशन और गोल्ड लोन के लिए संपर्क करें अपनी नजदीकी शाखा से। SBI, द बैंकर टू एवरी इंडियन। नियम और शर्तें लागू।
0: ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ ਤੇ। ਰਾਤ ਦੇ 8:45 ਹੋਣ ਵਾਲੇ ਨੇ। ਹੁਣ ਤੋਂ ਕੁਝ ਪਹਿਲਾਂ ਅਸੀਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕਰਾਂਗੇ।

0: FM 107.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ।
1: ਆਕਾਸ਼ਵਾਣੀ ਇਸ ਫਿਲਮ ਸੇ ਕੇਕੇ ਔਰ ਸੁਨਿਧੀ ਚੌਹਾਨ ਕੀ ਆਵਾਜ਼ੋ ਮੇ ਲਵ ਰੰਜਨ ਕੇ ਬੋਲ ਔਰ ਹਿਤੇਸ਼ ਸੋਨਿਕ ਕਾ ਸੰਗੀਤ।

0: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: घर का सपना हो, नई गाड़ी की ख्वाहिश या किसी जरूरत के लिए पैसे, SBI देता है बेहतरीन लोन ऑप्शंस आकर्षक ब्याज दरों के साथ। होम, ऑटो, पर्सनल, पेंशन और गोल्ड लोन के लिए संपर्क करें अपनी नजदीकी शाखा से। SBI, द बैंकर टू एवरी इंडियन। नियम और शर्तें लागू।
4: ऐसी अनमोल यादें आपको मिलेंगी सिर्फ विविध भारती पर। विविध भारती, आपका जीवन संगीत।

ਜੌਂ ਲਈ ਐਮ ਐਸ ਪੀ ਵਿੱਚ 136 ਰੁਪਏ ਪ੍ਰਤੀ ਕੁਇੰਟਲ ਤੇ ਕਣਕ ਲਈ ਐਮ ਐਸ ਪੀ ਵਿੱਚ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 2027-28 ਦੇ ਮਾਰਕੀਟਿੰਗ ਸੀਜ਼ਨ ਲਈ ਸਾਰੀਆਂ ਅਧਿਕਾਰਤ ਹਾੜੀ ਦੀਆਂ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਵਿੱਚ ਵਾਧੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਹਰਿਆਣਾ ਸਰਕਾਰ ਨੇ ਨਿਵੇਸ਼, ਰੁਜ਼ਗਾਰ ਤੇ ਖੇਤੀਬਾੜੀ ਨੂੰ ਹੁਲਾਰਾ ਦੇਣ ਲਈ 3 ਨਵੀਆਂ ਉਦਯੋਗਿਕ ਨੀਤੀਆਂ ਨੂੰ ਪ੍ਰਵਾਨਗੀ ਦਿੱਤੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਦੀ ਮਾਲੀਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਟੈਕਸ ਆਧਾਰ ਨੂੰ ਵਧਾਉਣ, ਪਾਲਣਾ ਵਿੱਚ ਸੁਧਾਰ ਕਰਨ ਤੇ ਮਾਲੀਆ ਨੁਕਸਾਨ ਨੂੰ ਰੋਕਣ ਤੇ ਜ਼ੋਰ ਦਿੱਤਾ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਜਨਤਾ ਤੇ ਉਦਯੋਗ ਦੀਆਂ ਟਿੱਪਣੀਆਂ ਲਈ ਪੈਟਰੋਲੀਅਮ ਸੋਧ ਬਿੱਲ 2026 ਦਾ ਖਰੜਾ ਜਾਰੀ ਕੀਤਾ। ਬਿੱਲ ਵਿੱਚ ਲਾਇਸੈਂਸ ਸ਼ਰਤਾਂ ਦੀਆਂ ਛੋਟੀਆਂ ਉਲੰਘਣਾਵਾਂ ਨੂੰ ਅਪਰਾਧ ਤੋਂ ਮੁਕਤ ਕਰਨ ਦਾ ਪ੍ਰਸਤਾਵ ਹੈ। ਕੈਬਨਿਟ ਮੰਤਰੀ ਅਨਿਲ ਵਿਜ ਨੇ ਅੰਬਾਲਾ ਛਾਉਣੀ ਅਨਾਜ ਮੰਡੀ ਵਿਖੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ 17% ਤੋਂ ਘੱਟ ਨਮੀ ਵਾਲੀ ਸਾਰੀ ਜੀਰੀ ਖਰੀਦੀ ਜਾਏਗੀ। ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਾਮ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਉੱਚ ਅਧਿਕਾਰ ਪ੍ਰਾਪਤ ਖਰੀਦ ਕਮੇਟੀ ਦੀ ਮੀਟਿੰਗ ਨੇ ਕਿਸਾਨਾਂ ਨੂੰ ਪ੍ਰਮਾਣਿਤ ਕਣਕ ਦੇ ਬੀਜਾਂ ਦੀ ਸਮੇਂ ਸਿਰ ਉਪਲਬਧਤਾ ਯਕੀਨੀ ਬਣਾਉਣ ਲਈ ਆਵਾਜਾਈ ਭਾੜੇ ਦੀਆਂ ਦਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤੇ ਹਰਿਆਣਾ ਦੇ ਪੀਐਮ ਸ਼੍ਰੀ ਸਕੂਲਾਂ ਲਈ ਮਿੰਨੀ ਮਿੱਟੀ ਪਰਖ ਕਿੱਟਾਂ ਦੀ ਖਰੀਦ ਲਈ ਟੈਂਡਰ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਇਹ ਸਨ ਮੁੱਖ ਪ੍ਰਦੇਸ਼ਕ ਖਬਰਾਂ। ਹੁਣ ਪੇਸ਼ ਹੈ ਪ੍ਰੋਗਰਾਮ ਸੁਰਸਾਂਝ। ਨਮਸਕਾਰ ਸ਼੍ਰੋਤਿਓ, ਸੁਰਸਾਂਝ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਦਾ ਇਹ ਹੈ ਪਹਿਲਾ ਗੀਤ, ਆਵਾਜ਼ ਅਸੀਸ ਕੌਰ ਦੀ, ਸੰਗੀਤ ਅਭਿਜੀਤ ਵਗਾਨੀ ਦਾ।

ਗਿੱਪੀ ਗਰੇਵਾਲ ਤੇ ਸ਼ਿਪਰਾ ਗੋਇਲ ਦੇ ਗਾਏ ਗੀਤ ਦਾ ਤੁਸੀਂ ਆਨੰਦ ਮਾਣ ਰਹੇ ਸੀ। ਹੁਣ ਚੁਣੇ ਆਏ ਅਸੀਂ ਤੁਹਾਡੇ ਲਈ ਇਹ ਗੀਤ। ਗੀਤ ਵਿੱਚ ਗਾਇਕੀ ਸਲੀਮ ਦੀ। ਸਾਥ ਦਿੱਤਾ ਰਾਣੀ ਰਣਦੀਪ ਨੇ।

0: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ, ਸਮਝਦਾਰ ਵੀਰੇ ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: घर का सपना हो, नई गाड़ी की ख्वाहिश या किसी जरूरत के लिए पैसे, SBI देता है बेहतरीन लोन ऑप्शंस, आकर्षक ब्याज दरों के साथ। होम, ऑटो, पर्सनल, पेंशन और गोल्ड लोन के लिए संपर्क करें अपनी नजदीकी शाखा से। SBI, द बैंकर टू एवरी इंडियन। नियम और शर्तें लागू।
4: आकाशवाणी चंडीगढ़ तो इस वेले पंजाबी गीत तुसी सुन रहे हो, प्रोग्राम है सुरसांझ।

ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵੇਕ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ 'ਤੇ। ਰਾਤ ਦੇ 11 ਵਜਣ ਵਾਲੇ ਨੇ। ਕੁਝ ਹੀ ਪਲਾਂ 'ਚ ਅਸੀਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕਰਾਂਗੇ।